ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ।

ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਸੋਦਰ ਰਾਗ ਆਸਾ ਮਹਿਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਮਣ ਹਾਰੇ। ਕਿਤੇ ਤੇਰੇ ਰਾਗ ਪ੍ਰੀਸੋਂ ਕਹੀਏ, ਕਿਤੇ

ਗਾਵੰਤ ਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵੰਤ ਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਗਾਵੰਤ ਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵੰਤ ਨੋ ਸਿੱਧ ਸਮਾਧੀ ਅੰਦਰ ਗਾਵੰਤ ਨੋ ਸਾਧ ਵਿਚਾਰੇ। ਗਾਵੰਤ ਨੋ ਜਤੀ ਸਤੀ ਸੰਤੋਖੀ

ਆਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੂ ਜੋਤ ਮਹਾਬਲ ਸੂਰਾ ਗਾਵਨ ਤੁਧਨੂ ਖਾਣੀ ਚਾਰੇ ਗਾਵਨ ਤੁਧਨੂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੂ ਗਾਵਨ ਜੋ

ਦਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ।

ਧਰਤਿਆ ਵੈ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ

ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹੰਤੁ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਿਕ ਕਰੈ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਦ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ।

ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ

ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ।

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ ਮੁਦਾਵਣੀ।

ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਾਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਹੈ ਭਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ੀ ਕੇ ਆਸੰਗਤ ਨੇ ਬੜੀ ਸ਼ਰਧਾ ਭਾਵ ਪਿਤਰ ਗੁਰਬਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਠ ਸ਼ਰਮ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਦਾ ਰਾਜ ਸਾਹਿਬ ਦੇ ਪਾਠ ਸ਼ਰਮ ਕੀਤੇ ਹਨ। ਅਰਦਾਸ ਰਾਜ ਦੀਆਂ ਭਰੀਆਂ ਹਨ, ਪਰੰਤੁ ਮਹਾਰਾਜ ਸਾਹਿਬ ਨਵੇਂ ਸ਼ਰਮ ਕੀਤੇ ਨੇ। ਸਾਸਿੰਗ ਰਾਜ ਪਾਸ਼ਮਾ ਗੁਰੂ ਸਾਹਿਬ ਨੇ ਆਪ ਗੁਰੂ ਘਰ ਤੁਹਾਨੂੰ ਬਖਸ਼ਿਸ਼ ਕੀਤਾ ਹੈ, ਔਰ ਸਾਸਿੰਗ ਜੀ ਆਪਣੇ ਤੁਹਾਨੂੰ ਪਤਾ ਹੈ ਕਿ ਸ਼ਾਮਲ ਕੀ ਰੰਭ ਹੋਣਗੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਦੀ ਵਸੀਲਾ, ਠੀਕ 7 ਵਜੇ ਤੱਕ। 7 ਤੋਂ ਬਾਅਦ ਕਥਾ ਹੋਵੇਗੀ, ਉਸ ਤੋਂ ਬਾਅਦ ਸਾਡੇ ਪਾਸ ਕਥਾ ਵਾਜ ਨਵੇਂ ਆਏ ਨੇ, ਆਪ ਜ਼ਰੂਰ ਹਾਜ਼ਰੀ ਭਰਿਆ ਕਰੋ। ਸਤਸੰਗ ਜੀ ਉਹ ਇੱਕ ਮਹੀਨਾ ਸਾਡੇ ਪਾਸ ਰਹਿਣਗੇ, ਅਤੇ ਉਹ 7 ਵਜੇ ਅੱਜ ਤੱਕ ਕਰਨਗੇ। 7:30 ਤੱਕ ਕੀਰਤਨ ਕਰ ਪਾਈ ਓਂਕਾਰ ਸਿੰਘ ਜੀ। ਸਤਸੰਗ ਤੁਹਾਨੂੰ ਬੇਨਤੀ ਹੈ ਕਿ ਤੁਸੀਂ 7:30 ਵਜੇ ਤੱਕ ਆਪ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਕਿਹੜੀਆਂ ਸਵਾਲਾਂ ਕਰੋ। ਸਤਸੰਗ ਜੀ ਆਪ ਹਰ ਰੋਜ਼ ਬੇਨਤੀ ਕਰਦੇ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਆਓ ਆਣ ਕੇ ਹਾਜ਼ਰੀਆਂ ਭਰੋ, ਮੱਥਾ ਟੇਕ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਮਹਾਰਾਜ ਨਿੱਕੀ ਗੋਦੀ ਬੈਠ ਕੇ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਬਸ ਸਤਸੰਗ ਜੀ ਆਪ ਤੁਹਾਨੂੰ ਬੇਨਤੀ ਹੈ ਕਿ ਸਾਡੇ ਪਾਸ ਆਏ ਨੇ ਮਿਸਟਰ ਡੈਰਕ ਗ੍ਰੈਸਟੀ, ਜੋ ਕਿ ਇਹ ਗਵਰਨਰ ਦੀ ਇਲੈਕਸ਼ਨ ਲੜ ਰਹੇ ਨੇ। ਸੋ ਅਸੀਂ ਉਹ ਤੁਹਾਨੂੰ ਸਾਜ ਸੰਗਤ ਨੂੰ ਇੱਥੇ ਬਾਰੇ ਚਰਨ ਹਾਜ਼ਰੀ ਪਹੁੰਚ ਗਏ, ਉਹਨਾਂ ਨੇ ਅਟੈਂਡ ਕੀਤੀ ਇਹ ਅਰਦਾਸ, ਅਤੇ ਨਾਲ ਤੁਹਾਨੂੰ ਸਾਰਿਆਂ ਨੇ ਬੇਨਤੀ ਕਰਨਾ ਚਾਹੁੰਦਾ ਨੇ ਕਿ ਤੁਸੀਂ ਵੋਟਾਂ ਦੇ ਕੇ ਉਹਨਾਂ ਨੂੰ ਸਫਲ ਕਰੋ। ਸੋ ਮੈਂ ਮਿਸਟਰ ਡੈਰਕ ਗ੍ਰੈਸਟੀ ਜੀ ਨੂੰ ਬੇਨਤੀ ਕਰਾਂਗਾ ਕਿ ਉਸ ਸਟੇਜ 'ਤੇ ਆਉਣਗੇ ਅਤੇ ਆਪਣੇ ਵਿਚਾਰ ਤੁਹਾਨੂੰ ਸਾਂਝੇ ਕਰਨਗੇ। ਰਾਜ ਭਾਈ ਸਾਹਿਬ ਜੀ,
2: good evening everyone, peace be with you. My name is Derek Grasty. I'm a candidate for governor of California. I've come here today in hopes that you will pray for the success of my campaign so that I can serve the people of this community and all across California. I have worked closely with the Sikh community in San Jose as well as Hayward, California, where I was principal for many years. My background is in education. I'm a school board trustee with the Mount Pleasant School District, also a mentor coach to the Santa Cruz County Office of Education, and always a consummate teacher and lifelong learner. My goal is to make California a better place with peace and justice for all in a non-discriminatory manner. We have outside influences that do not treat us well. The ICE agents target our community. They target people who look like us, and they must be out of our state, out of our community. These kidnappers do not wish us well. And so we must have legislation and a crusader and a fighter who will support our community, and that is me. We also must support our children through education. As I said, that's my background, and I want our children to learn and to thrive, and small businesses to do well. There's too much regulation for our small businesses, and we need to bring all of our taxes down. And we need to make sure that we have affordability across the board. We need to use the sun. We've been blessed with the sun. And we need more solar power, wind, geothermal, and high-powered solar cars so that these wars that go on that attack our community will not impact our finances. We must work for peace in the Middle East and abroad and in India and all over the world. And I wish to make California truly a successful place, a livable place, a place where families can feel comfortable living, working, and thriving together in community. And for all of those things, I wish for you to pray for me, pray for the success of my campaign, so that I can support you and our community and all the people of California with accountability, responsibility, and peace and love for all. And please visit my website, restyforgovernor.com. And if you feel inclined, donate to my campaign. Thank you all very much for your time, for your attention. Peace be with you. Thank you.
1: Hello. Satsang ji, Mr. Derek Gastine, sade paas aaye ne vota vaste. So we welcome to Mr. Mitt Gresty to reach over here, and all our Sikh community is welcome to Mr. Derek Gresty, and we are all in the favor of this person. We will vote to this fellow, and we will help to Mitt Gresty. Satsang ji, bahut bahut dhanyawad. Vaheguru ji ka khalsa, Vaheguru ji.

ਸੋ ਇੰਨੀ ਖਾਸੀ ਆਪ ਸੰਤਾਂ ਨੇ ਪ੍ਰਵਾਨ ਕਰ ਲੈਣੀ ਸਮਾਂ ਹੁਣ ਕਥਾ ਦਾ ਹੈਗਾ ਜੀ। ਸਤਿਕਾਰ ਗੁਰੂ ਭਾਈ ਸਾਹਿਬ ਜੀ ਵੱਲੋਂ ਆਪ ਜੀ ਨੇ ਸਾਰਿਆਂ ਨੇ ਹੀ ਬੈਠ ਕੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਜੀ ਦੰਡੋਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ

दासन दास कहे जन नानक जेहा तू

ਦੱਖਣੇ ਮਹਲਾ ਪੰਜਵਾਂ ਡਿੱਠੀ ਹੱਬ ਟੰਡੋਲ ਇੱਕ ਸਬਾਜ ਨਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਮਨ ਤਨ ਠੰਡਾ ਹੋ

बिरही नाती रो।

ਸਣ ਇੰਦਰ ਜਸੀ ਸਿਮਰਤ ਸਾਸਰ ਬੇਦ ਚਾਰ ਖਟ ਦਰਸ ਸਮਸੀ ਪੋਥੀ ਪੰਡਤ ਗੀਤ ਕਵਤ ਕਵਤੇ ਭੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ ਮੁਨ ਜੋਗੀ ਦੇਗੰਬਰਾ ਜਮੈ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਵਿਣਸ ਬਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੋ

ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਰੂਪ ਸਾਹਿਬ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਰਹਿਮਤ ਵਰਤਾਈ ਹੈ, ਬਖਸ਼ਿਸ਼ ਕੀਤੀ ਹੈ, ਉਦਮ ਬਖਸ਼ਿਆ ਹੈ, ਗੁਰੂ ਚਰਨਾਂ ਅੰਦਰ ਪਹੁੰਚਣ ਦਾ ਸੁਭਾਗ ਬਖਸ਼ਿਆ ਹੈ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ। ਗੁਰੂ ਦੀ ਕਿਰਪਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਚ ਬਹੁਤ ਹੀ ਸੁਰ ਕੀਰਤਨੀਆਂ ਪਾਸੋਂ ਗੁਣਬਾਣੀ ਦਾ ਅੰਮ੍ਰਿਤਮਈ ਕੀਰਤਨ, ਇਉਂ ਕਹਿ ਲਈਏ ਵੱਡੇ ਕੀਆਂ ਵਡਿਆਈਆਂ ਸਰਵਣ ਕਰ ਰਹੇ ਸਾਂ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਤੁਰਕੀ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਏ ਪਰਮਗਤ ਮੇਰੀ, ਇਸ ਮਹਾਨ ਬਾਣੀ ਦੇ ਬੋਹਿਤ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਚਰਚਾ ਜੋ ਚੱਲਦੀ ਹੈ, ਉਹਦੇ ਤਹਿਤ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੰਗ 1100 ਤੇ ਮਾਰੂ ਦੀ ਵਾਰ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ, ਜਿਹਦਾ 18ਵੀਂ ਪੌੜੀ ਤੇ ਉਹਦੇ ਨਾਲ ਸਤਿਗੁਰੂ ਜੀ ਪਾਸੋਂ ਅੰਕਿਤ ਕੀਤੇ ਗਏ ਜੋ ਪਾਵਨ ਸਲੋਕ ਨੇ ਉਹਨਾਂ ਦੀ ਵਿਚਾਰ ਕਰਾਂਗੇ। ਸਮੁੱਚੇ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇੱਕ ਦੀ ਵਿਚਾਰ ਚਰਚਾ ਹੈ, ਇੱਕ ਤੋਂ ਹੀ ਪ੍ਰਬੰਧ ਕੀਤਾ ਗਿਆ, ਪ੍ਰੰਭ ਕੀਤਾ ਗਿਆ ਤੁਰਕੀ ਬਾਣੀ ਨੂੰ, ਕਿਉਂਕਿ ਜਿੰਨਾ ਪਸਾਰਾ ਹੈ ਸਾਰਾ ਇੱਕ ਤੋਂ ਹੈ, ਦੂਜਾ ਕੋਈ ਨਹੀਂ। ਪਿਛਲੇ ਪਾਵਨ ਸ਼ਬਦਾਂ ਵਿੱਚ ਵੀ ਇਹ ਜ਼ਿਕਰ ਆਇਆ ਹੈ, ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਪਿਛਲਾ ਸ਼ਬਦ ਸੀ ਉਹਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਸੇ ਵਿਚਾਰਧਾਰਾ ਦਾ ਜ਼ਿਕਰ ਕੀਤਾ ਹੈ। ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ, ਕਹਿਣ ਲੱਗੇ ਜੇ ਚਲਾਏ ਮਨ ਨਹੀਂ ਹੈ ਤਾਂ ਉਹ ਕੇਵਲ ਤੇ ਕੇਵਲ ਨਿਰੰਕਾਰ ਹੈ, ਤੇ ਜਾਂ ਜਿਹਨੇ ਉਹਦੇ ਵਿੱਚ ਟੁੱਬੀ ਲਾ ਲਈ ਸੁਰਤ ਕਰਕੇ ਉਹਦੇ ਜੋਗਾ ਹੋ ਗਿਆ, ਉਹਦੇ ਵਰਗਾ ਹੋ ਗਿਆ, ਖੁਦਾਏ ਬੰਦਾ ਬਣ ਗਿਆ, ਉਹ ਅਵਨਾਸੀ ਹੋ ਜਾਂਦਾ, ਨਾਸ ਤੋਂ ਰਹਿਤ ਹੋ ਜਾਂਦਾ। ਜਪਜੀ ਸਾਹਿਬ ਦੀ ਪ੍ਰੰਭਤਾ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਲੋਕ ਬਖਸ਼ਿਆ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਵੀ ਸੱਚ, ਉਹ ਸੱਚ ਹੈ ਤੇ ਸੱਚ ਰਹਿਣਾ, ਸੱਚ ਪੁਰਾਣਾ ਹੋਵੇ ਨਾ ਹੀ, ਉਹਨੇ ਕਦੀ ਨਾ ਬੁੱਢਾ ਹੋਣਾ ਹੈ, ਨਾ ਉਹਨੇ ਕਦੀ ਖਤਮ ਹੋਣਾ ਹੈ, ਨਾ ਉਹਨੇ ਪੁਰਾਣਾ ਹੋਣਾ ਹੈ, ਨਾ ਉਹਨੇ ਪਾਟਣਾ। ਇਸ ਲਈ ਗੁਰਮਤਿ ਵਿਚਾਰਧਾਰਾ ਨੇ ਜੋ ਅੱਜ ਦੇ ਸਾਰੇ ਪਾਵਨ ਸ਼ਬਦ ਵਿੱਚ ਇਸੇ ਸਿਧਾਂਤ ਨੂੰ ਬੜੇ ਸੱਜੇ ਢੰਗ ਨਾਲ ਬੜੇ ਸਲੀਕੇ ਦੇ ਨਾਲ ਸਾਨੂੰ ਪਰੋਸ ਕੇ ਬਖਸ਼ਿਆ ਹੈ ਕਿ ਜੇ ਮਨੁੱਖ ਤੂੰ ਜੁੜਨਾ ਹੈ ਸੱਚ ਨਾਲ, ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ ਤੇ ਨਿਰੰਕਾਰ ਨਾਲ ਜੁੜ, ਆਪਣੇ ਅਸਲੇ ਨਾਲ ਜੁੜ। ਜਿੰਨੇ ਦੁੱਖ ਨੇ ਅਸਲੇ ਨਾਲੋਂ ਟੁੱਟ ਕੇ ਨੇ, ਜਿੰਨੇ ਸੁੱਖ ਨੇ ਨਿਰੰਕਾਰ ਦੇ ਵਿੱਚ ਸਮਾ ਕੇ ਉਹਦੇ ਵਰਗੇ ਹੋ ਕਰਕੇ ਉਹਦੇ ਹੁਕਮ ਰਜਾਈ ਵਿੱਚ ਹੋ ਕੇ ਹੀ ਸੁੱਖ ਨੂੰ ਮਾਣਿਆ ਜਾ ਸਕਦਾ ਹੈ, ਔਰ ਉਹ ਸੁੱਖ ਜੋ ਦੱਸਿਆ ਨਹੀਂ ਜਾ ਸਕਦਾ
ਕਿਹਾ ਨਹੀਂ ਜਾ ਸਕਦਾ। ਗੁੰਗੇ ਕੀ ਮਿਠਾਈ ਖਾਣ ਵਾਲੀ ਬਾਤ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕੀਤੀ ਹੈ, ਗੁਰੂ ਕੇ ਕੀਤੀਆਂ ਦੇ ਚੇਚੇ ਤੌਰ ਤੇ ਸ਼ਾਰਤਨ ਅੱਜ ਦਾ ਜੋ ਸਾਡਾ ਇਤਿਹਾਸ ਹੈ, ਜਿਸ ਨੂੰ ਯਾਦ ਕਰਕੇ ਕੋਈ ਹਿਰਦੇ ਵਲੁੰਦਰੇ ਜਾਂਦੇ ਨੇ। ਜੂਨ ਭਾਵੇਂ ਆਪ ਬੜੀ ਤਪੀ ਹੁੰਦੀ ਹੈ ਤੇ ਸਾਨੂੰ ਹਰ ਸਾਲ ਤਪਾ ਜਾਂਦੀ ਹੈ, ਉਹ ਯਾਦ ਆ ਜਾਂਦੀ ਹੈ ਜਦ ਜੂਨ ਦਾ ਸਾਕਾ ਵਾਪਰਦਾ ਹੈ ਤੇ ਪੁਰਾਣਾ 500 ਸਾਲ ਦੀ ਕਿਰਤ ਸੀ, ਕੋਈ ਇੱਕ ਦਿਨ ਦੀ ਬਾਤ ਨਹੀਂ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਰੀ ਸਭਾ ਦੇ ਵਿੱਚ ਛੋਟੀ ਉਮਰ ਵਿੱਚ ਸਜੇ ਪੰਡਾਲ ਵਿੱਚ ਜਦੋਂ ਸਾਰੇ ਰਿਸ਼ਤੇਦਾਰ ਭੈਣ ਭਰਾ ਸੱਦਾ ਗੱਲਾਂ ਦੇ ਕੇ ਬੁਲਾਏ ਗਏ ਸਨ ਤੇ ਉਹਨਾਂ ਤਮਾਮ ਦੇ ਸਨਮੁੱਖ ਜਦੋਂ ਜਨੇਊ ਪਹਿਨਿਆ ਜਾਣ ਲੱਗਾ ਹੈ ਤੇ ਉਸ ਵੇਲੇ ਬਾਬੇ ਨੇ ਪਹਿਲਾਂ ਨਹੀਂ ਰੋਕਿਆ ਕਿਸੇ ਨੂੰ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦਾ ਆਪਣਾ ਤਰੀਕਾ ਹੈ ਸੰਸਾਰ ਨਾਲ ਆਪਣਾ ਵਿਵਾਦ ਪੈਦਾ ਕਰਨ ਦਾ, ਸੰਸਾਰ ਨਾਲ ਸੰਵਾਦ ਪੈਦਾ ਕਰਨ ਦਾ, ਲੋਕਾਂ ਦਾ ਧਿਆਨ ਖਿੱਚਣ ਦਾ। ਜਦੋਂ ਘਰ 'ਚ ਤਿਆਰੀਆਂ ਹੋ ਰਹੀਆਂ, ਕਲੀਆਂ ਕੂਚੀਆਂ ਹੋ ਰਹੀਆਂ, ਸਫਾਈਆਂ ਹੋ ਰਹੀਆਂ, ਸੱਦੇ ਭੇਜੇ ਜਾ ਰਹੇ, ਹਲਵਾਈ ਬਿਠਾਏ ਜਾ ਰਹੇ, ਤੰਬੂ ਕਲਾਤਾਂ ਲੱਗਦੀਆਂ ਹੋਣਗੀਆਂ, ਉਦੋਂ ਬਾਬੇ ਨੇ ਵਿਚਾਰ ਤਾਰ ਉਦੋਂ ਵਿਰੋਧ ਨਹੀਂ ਕੀਤਾ ਤੇ ਕਿਉਂ ਲੱਗੇ ਉਹ ਕਰਨ। ਲੇਕਿਨ ਜਦੋਂ ਅਖੀਰ ਆ ਗਈ, ਮੇਨ ਫੰਕਸ਼ਨ ਉਸ ਦਿਨ ਦਾ ਹੋਣ ਲੱਗਾ, ਹਰਦਿਆਲ ਪੰਡਿਤ ਕਿਹਾ ਸਾਖੀਕਾਰਾਂ ਨੇ, ਜਦੋਂ ਸਾਰੇ ਦਾ ਧਿਆਨ ਖਿੱਚਿਆ ਗਿਆ ਵੀ ਹੁਣ ਸ਼ਗਨ ਲੱਗਣ ਲੱਗਾ, ਜਿੱਦਾਂ ਆਪਾਂ ਵੇਖਦੇ ਹਾਂ ਵੀ ਆ ਸਹੀ ਸਭ ਤੋਂ ਜਿਹੜਾ ਮੇਨ ਫੰਕਸ਼ਨ ਉਹ ਸ਼ੁਰੂ ਹੋਣ ਲੱਗਾ ਹੈ, ਜਿਹਨੇ ਵੀ ਪਾਇਆ ਜਾਣ ਲੱਗਾ ਹੈ, ਤੇ ਬਾਬੇ ਨੇ ਬਾਂਹ ਫੜ ਲਈ ਤੇ ਬਾਂਹ ਫੜ ਕੇ ਸਵਾਲ ਕਰਨੇ ਸ਼ੁਰੂ ਕਰਤੇ। ਵੇਖਣ ਵਾਲੇ ਹੈਰਾਨ ਹੋ ਗਏ, ਹੱਦ ਹੋ ਗਈ, ਛੋਟਾ ਜਿਹਾ ਬੱਚਾ ਇੱਕ ਪੰਡਿਤ ਦੀ ਬਾਂਹ ਫੜ ਕੇ ਖਲੋ ਗਿਆ ਹੈ, ਉਹਨੂੰ ਅੱਗਿਓਂ ਸਵਾਲ ਕਰਦਾ ਹੈ ਤੇ ਸਵਾਲ ਵੀ ਇਹੋ ਜਿਹੇ ਕਰਦਾ ਵੀ ਉਹਨੂੰ ਅੱਗੇ ਜਵਾਬ ਨਹੀਂ ਆ ਰਿਹਾ, ਕਿਉਂਕਿ ਬਾਬੇ ਨੇ ਇੱਕ ਦੀ ਗੱਲ ਕੀਤੀ, ਇੱਥੇ ਵੀ ਇੱਕ ਦੀ ਗੱਲ ਹੈ ਨਾ, ਸੱਚ ਦੀ ਗੱਲ ਹੈ। ਉਹ ਕਹਿਣ ਲੱਗੇ ਨਿਰੰਕਾਰ ਇੱਕ ਹੈ, ਉਹਦੀ ਬਣਾਈ ਹੋਈ ਕਾਇਨਾਤ ਇੱਕ ਹੈ, ਉਹਦੇ ਬਣਾਏ ਹੋਏ ਮਨੁੱਖ ਇੱਕ ਨੇ, ਤੇ ਜਨੇਊ ਵੱਖੋ ਵੱਖਰਾ ਕਿਉਂ, ਪੰਡਿਤ ਦਾ ਹੋਰ ਹੈ, ਖੱਤਰੀ ਦਾ ਹੋਰ ਹੈ, ਸ਼ੂਦਰ ਨੂੰ ਪਾਇਆ ਹੀ ਨਹੀਂ ਜਾਂਦਾ, ਬ੍ਰਾਹਮਣ ਦਾ ਹੋਰ ਹੈ, ਰੁੱਤਾਂ ਵੀ ਵੱਖੋ ਵੱਖਰੀਆਂ 'ਚ ਪਾਇਆ ਜਾਂਦਾ, ਬੀਬੀਆਂ ਨੂੰ ਪਾਇਆ ਜਾਂਦਾ। ਕਹਿਣ ਲੱਗੇ ਬਾਬੇ ਰਾਨਕੀ ਨੇ ਨਹੀਂ ਪਾਇਆ, ਮੈਨੂੰ ਕਿਉਂ ਪਾ ਰਹੇ ਹੋ? ਕਹਿਣ ਲੱਗੇ ਬੀਬੀਆਂ ਨੂੰ ਨਹੀਂ ਪੈਂਦਾ। ਕਹਿਣ ਲੱਗਾ ਨਹੀਂ, ਫਿਰ ਇਹੋ ਜਿਹਾ ਜਨੇਊ ਮੈਂ ਨਹੀਂ ਪਾਉਣਾ ਜੋ ਵੰਡੀਆਂ ਪਾਉਂਦਾ। ਬਾਬਾ ਨਾਨਕ ਇੱਕ ਨਾਲ ਜੋੜਦਾ ਹੈ ਤਮਾਮ ਨੂੰ, ਕਿਉਂਕਿ ਏਕ ਪਿਤਾ ਏਕ ਸਿੱਖਿਆ ਮਾਰਗ, ਉਹ ਵਿਚਾਰਧਾਰਾ ਵੰਡੀਆਂ ਪਾਉਂਦੀ ਹੈ। ਮੇਰੇ ਤੋਂ ਵੱਡਾ ਮਰਦਾਨਾ ਉਹਨੇ ਨਹੀਂ ਪਾਇਆ, ਮੇਰੇ ਤੋਂ ਵੱਡੀ ਬੇਬੇ ਉਹਨੇ ਨਹੀਂ ਪਾਇਆ, ਤੇ ਇਹ ਦੱਸ ਫਿਰ ਚਲੋ ਜੇ ਤੇਰੇ ਆਖੇ ਪਾ ਵੀ ਲਵੇ ਨਿਭ ਜਾਏਗਾ। ਹੋਏ ਪੁਰਾਣਾ ਸੱਟੀਏ ਫਿਰ ਪਾਈਏ, ਫਿਰ ਪਾਈਏ ਹੋਰ, ਇਹ ਤੇ ਪੁਰਾਣਾ ਹੋ ਜਾਣਾ, ਮੈਲਾ ਹੋ ਜਾਣਾ ਹੈ, ਫਿਰ ਟੁੱਟ ਜਾਣਾ ਹੈ ਭਾਈ। ਜੇ ਪਾਉਣਾ ਹੈ ਤੇ ਸੱਚ ਦਾ ਜਨੇਊ ਪਾ, ਤਾਂ ਕਿ ਸੱਚ ਨਾਲ ਜੁੜਿਆ ਜਾ ਸਕੇ। ਸੱਚ ਨਾਲ ਜੁੜਿਆ ਹੀ ਸਾਰੀ ਗੱਲ ਬਣਨੀ, ਸੁਖੀ ਸੱਚ ਵਿੱਚ। ਇੱਥੋਂ ਇਹ ਬਾਤ ਪ੍ਰੰਭ ਹੋਈ, ਬਾਬੇ ਨੇ ਧਿਆਨ ਖਿੱਚਿਆ, ਜਿਉਂ ਸਵਾਲ ਕੀਤੇ ਵੀ ਜੇ ਪਾਉਣਾ ਹੈ ਤੇ ਮੈਨੂੰ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ, ਸਰੀਰ ਦਾ ਨਹੀਂ ਹੈ ਤਾਂ ਪਾਂਡੇ ਕਾ ਜੀ ਕਾ, ਜੀ ਦਾ ਸੰਬੰਧ ਗੁਣਾਂ ਨਾਲ ਹੈ, ਜੀ ਦਾ ਸੰਬੰਧ ਗੁਣਾਂ। ਇੱਕ ਚੇਤਾ ਰੱਖਿਆ ਜੇ ਗੁਣ ਔਗੁਣ ਦੀ ਸਾਰੀ ਬਾਤ ਹੈ, ਜਿੰਨੇ ਧਰਮ ਨੇ ਨਾ, ਹੁਣ ਜਿੰਨੇ ਕਹਿਦੇ ਨੇ ਪਰ ਜਿੰਨੇ ਨਹੀਂ ਧਰਮ ਇੱਕ ਹੈ, ਜਿੰਨੇ ਹੈ ਨਹੀਂ, ਧਰਮ ਇੱਕ ਹੈ, ਉਹ ਹੈ ਸੱਚ। ਤੇ ਸੱਚ ਦੋ ਨਹੀਂ ਹੁੰਦੇ, ਝੂਠ ਕਈ ਹੋ ਸਕਦੇ, ਇੱਕ ਝੂਠ ਨੂੰ ਲੁਕਾਉਣ ਲੱਗਿਆ ਫਿਰ ਦੂਜਾ ਦੂਜੇ ਨੂੰ ਲੁਕਾਉਣ ਲੱਗਿਆ, ਤੀਜਾ ਤੀਜੇ ਨੂੰ ਲਾ ਕੇ ਚੌਥਾ,
ਫਿਰ ਚੱਲ ਸੋ ਚੱਲ ਲੜੀ ਚੱਲਦੀ, ਉਹਨੇ ਆਹ ਕਿਹਾ ਤੇ ਮੈਂ ਆਹ ਕਹਿ ਦਊਂ, ਉਹਨੇ ਆਹ ਕਹਿ ਤੇ ਆਹ ਕਹਿ ਦਊਂ, ਫਿਰ ਝੂਠਦੇ ਆਪਾਂ ਵਕੀਲ ਝਗੜਦੇ ਵੇਖਦੇ ਹੀ ਆ ਨਾ। ਇਸ ਲਈ ਸੱਚ ਜਿਹੜਾ ਉਹ ਇੱਕ ਹੈ ਤੇ ਗੁਰੂ ਸਾਹਿਬ ਨੇ ਇੱਕ ਨਾਲ ਜੋੜਿਆ ਸੀ, ਇੱਕ ਨਾਲ, ਤੇ ਸਮੇਂ ਦੇ ਉਸ ਵਿਚਾਰਧਾਰਾ ਨੂੰ ਇਹ ਗੱਲ ਚੰਗੀ ਨਾ ਲੱਗੀ, ਪੈਰ ਪੈ ਤੇ ਵਿਰੋਧਤਾ ਹੋਈ, ਇਹ ਨਵਾਂ ਤੁਰ ਪਿਆ। ਉਹ ਲੋਕ ਫਿਰ ਜਾ ਕੇ ਸਰਕਾਰੀ ਦਰਬਾਰੇ ਵੀ ਸ਼ਿਕਾਇਤਾਂ ਕਰਨ ਲੱਗ ਪਏ ਕਿਉਂਕਿ ਆਪ ਰਾਜ ਭਾਗ ਦੇ ਵਿੱਚ ਨਹੀਂ ਸਨ। ਕਿਹੜੇ ਗੁਰੂ ਸਾਹਿਬ ਦੀ ਸ਼ਿਕਾਇਤ ਸਰਕਾਰ ਵਿੱਚ ਨਹੀਂ ਹੋਈ, ਇਹ ਨਾ ਜੀ ਨਵਾਂ ਧਰਮ ਚੱਲਾ। ਤੇ ਮੈਂ ਗੱਲ ਜ਼ਿਕਰ ਕਰਨ ਲੱਗਾ, ਧਰਮ ਇੱਕ, ਸੱਚ ਬੋਲਣਾ ਹਰੇਕ ਹੀ ਇੱਕ। ਇਹ ਥੋੜ੍ਹਾ ਵੀ ਮੁਸਲਮਾਨ ਲਈ ਸੱਚ ਹੋਰ ਚੀਜ਼ ਆ, ਹਿੰਦੂ ਲਈ ਸੱਚ ਹੋਰ ਆ। ਸੱਚ ਦਾ ਮਤਲਬ ਸੱਚ ਕੇ ਦਾਨ ਕਰਨਾ ਸਭ ਲਈ ਚੰਗਾ, ਗੁਣ ਸਭ ਲਈ ਇੱਕ ਹੁੰਦੇ ਨੇ। ਧਰਮ ਦਾ ਕੰਮ ਹੈ, ਬਾਬੇ ਨਾਨਕ ਨੇ ਨੂੰ ਅਸੀਂ ਕਈ ਵਾਰੀ ਕਹਿਣ ਲੱਗੇ ਗਲਤੀ ਸਾਡੇ, ਅਸੀਂ ਖੁਦ ਕਰਦੇ ਹਾਂ। ਇੱਕ ਨਵਾਂ ਧਰਮ ਚਲਾਇਆ, ਸਿੱਖ ਧਰਮ ਦੀ ਨੀਂਹ ਰੱਖੀ। ਨਹੀਂ ਭਾਈ, ਬਾਬੇ ਨਾਨਕ ਨੇ ਨਵਾਂ ਧਰਮ ਨਹੀਂ ਚਲਾਇਆ, ਬਲਕਿ ਇਹ ਗੱਲ ਕਹੀ ਸੀ ਵੀ ਆਹ ਜਿਹੜੀਆਂ ਵਲਗਣਾਂ ਨੇ ਨਾ, ਜਿਹੜਾ ਧਰਮ ਲੜਾਈ ਦਾ ਕਾਰਨ ਬਣ ਗਿਆ ਕਿ ਮੇਰਾ ਪੀਰ ਚੰਗਾ, ਮੇਰਾ ਗੁਰੂ ਚੰਗਾ, ਮੇਰਾ ਸਿਧਾਂਤ ਚੰਗਾ, ਮੇਰਾ ਸ਼ਸਤਰ ਚੰਗਾ, ਮੇਰੀ ਕਿਤਾਬ ਚੰਗੀ, ਮੇਰਾ ਗ੍ਰੰਥ ਚੰਗਾ, ਮੇਰਾ ਮਰਿਆਦਾ ਚੰਗੀ ਹੈ, ਮੇਰੀ ਜਾਤ ਚੰਗੀ, ਇਹ ਤੇ ਵੰਡੀਆਂ ਪਾ ਕੇ ਰੱਖ ਦਿੱਤੀਆਂ ਧਰਮ ਨੇ। ਸੱਚੇ ਪਾਤਸ਼ਾਹ ਜੀ ਨੇ ਇਹਨਾਂ ਵਿੱਚੋਂ, ਇਹਨਾਂ ਬੰਧਨਾਂ ਵਿੱਚੋਂ ਧਰਮ ਦੇ ਜੋ ਅਸੀਂ ਪਿੰਜਰੇ ਬਣਾ ਲਏ ਸਨ, ਉਹਨਾਂ ਪਿੰਜਰਿਆਂ ਵਿੱਚੋਂ ਸਾਨੂੰ ਮੁਕਤ ਕਰਨ ਦਾ ਉਪਦੇਸ਼ ਦਿੱਤਾ। ਧਰਮ ਤੇ ਹੈ ਹੀ ਮੁਕਤੀ, ਹਿੰਦੂ ਦਾ ਪਿੰਜਰਾ ਤੋੜ ਕੇ, ਮੁਸਲਮਾਨ ਦਾ ਪਿੰਜਰਾ ਤੋੜ ਕੇ, ਸਾਰੇ ਜੈਨੀਆਂ ਬੋਧੀਆਂ ਦੇ ਪਿੰਜਰਾ ਤੋੜ ਕੇ, ਕੇਵਲ ਇੱਕ, ਸਾਰੇ ਖਤਮ, ਇੱਕ ਇੱਕ ਓਂਕਾਰ ਇੱਥੋਂ ਸ਼ੁਰੂ ਕੀਤਾ। ਉਹ ਨਾ ਕੋ ਵੈਰੀ ਨਹੀਂ, ਕਹਿੰਦਾ ਹੈ ਹੀ ਕੋਈ ਨੀ, ਹੈ ਹੀ ਇੱਕ ਦੀ ਪੈਦਾਇਸ਼ ਹਾਂ। ਬਾਬੇ ਨੇ ਵੱਖਰਾ ਧਰਮ ਨਹੀਂ ਬਲਕਿ ਧਰਮ ਦਾ ਪ੍ਰਚਾਰ ਕੀਤਾ, ਧਰਮੀ ਬਣਨ ਦਾ ਉਪਦੇਸ਼ ਦਿੱਤਾ ਵੀ ਤੁਸੀਂ ਸਰੀਰਕ ਤੌਰ ਤੇ ਅਸੀਂ ਬਣ ਗਏ, ਮਾਨਸਿਕ ਤੌਰ ਤੇ ਨਾ ਬਣੇ, ਗੁਣ ਨਾ ਗ੍ਰਹਿਣ ਕਰ ਸਕੇ। ਮੈਂ ਸਵੇਰੇ ਪੜ੍ਹਦਾ ਸਾਂ, ਉਹ ਕੋਈ ਪੰਛੀ ਤੋਂ ਬੈਠੇ ਵਿਚਾਰੇ ਦਰਖਤ ਦੇ ਉੱਪਰ, ਕਹਿਣ ਨੂੰ ਸਾਖੀ ਦੇ ਵਿੱਚੋਂ ਸਮਝਾਉਣਾ ਹੁੰਦਾ ਸਾਖੀਕਾਰ ਦਾ ਮਕਸਦ। ਇੱਕ ਕਹਿੰਦਾ ਦੂਜੇ ਨੂੰ, ਦੋ ਪੰਛੀ ਸਨ, ਉਹ ਜਿਹੜਾ ਤੁਰਿਆ ਆਉਂਦਾ ਹੈ ਕਿਤੇ ਸ਼ਿਕਾਰੀ ਨਾ ਹੋਵੇ, ਬਾਜੀ ਗਏ ਮਾਰ ਹੀ ਨਾ ਦੇਵੇ, ਤੇ ਜਿਹੜਾ ਉਹਨਾਂ ਚੋਂ ਜਿਹਦੇ ਕੋਲੋਂ ਪੁੱਛਿਆ ਦੂਜੇ ਕੋਲੋਂ ਇੱਕ ਨੇ ਵੀ ਉਹ ਸ਼ਿਕਾਰੀ ਨਾ ਹੋਵੇ, ਕਿਤੇ ਮਾਰ ਨਾ ਦੇਵੇ, ਕਹਿਣ ਲੱਗਾ ਦੋਗੀ ਤੇਰੇ ਵਾਲੀ ਤੈਨੂੰ ਸ਼ਿਕਾਰੀ ਦੇਖਦਾ, ਉਹਦਾ ਚੋਲਾ ਵੇਖ, ਉਹਦੇ ਹੱਥ ਦੀ, ਉਹਦਾ ਬਾਹਰੀ ਤੌਰ ਤੇ ਵਿਖਾਵਾ ਵੇਖ, ਬੇਫਿਕਰ ਹੋ। ਉਹ ਬੇਫਿਕਰ ਹੋ ਗਿਆ, ਹੁਣ ਬੇਫਿਕਰ ਹੋ ਗਿਆ ਨਹੀਂ ਤੇ ਬਚਾਵ ਚੂ ਕਰਦਾ ਉਹ। ਉਹਨੇ ਸਦਾ ਜੀ ਤੀਰ ਕੱਢਿਆ ਆਪਣੇ ਚੋਲੇ ਥੱਲਿਓਂ ਤੇ ਪੰਛੀ ਘਾਤ ਕਰਤਾ, ਖਤਮ ਕਰਤਾ। ਦੂਜਾ ਪੰਛੀ ਜਿਹੜਾ ਉਹ ਕਹਿੰਦਾ ਮਾੜੀ ਗੱਲ ਹੋ ਗਈ ਯਾਰ, ਮੈਂ ਕਹਿ ਬੈਠਾ ਸਾਂ ਪਰ ਇਹ ਤੇ ਬਹੁਤ ਮਾੜੀ ਗੱਲ ਹੋਈ, ਮੇਰੇ ਕੋਲੋਂ ਪਾਪ ਹੋ ਗਿਆ, ਮੈਂ ਗਨਾਹ ਕਰ ਬੈਠਾ। ਵਿਚਾਰੇ ਸੁਚੇਤ ਰਹਿਣ ਦਿੰਦਾ ਆਪੇ, ਜਿੱਦਾਂ ਬਚਦਾ ਨਾ ਬਚਦਾ। ਹੁਣ ਇਹ ਪੇਸ਼ ਹੋਇਆ ਬਾਦਸ਼ਾਹ ਦੇ ਵੀ ਬੜਾ ਧੱਕਾ ਹੋਇਆ ਮੇਰੇ ਨਾਲ, ਤੇ ਉਹ ਅੱਗੋਂ ਦਾਨਾ ਕਹਿਣ ਲੱਗਾ ਫਿਰ ਕੀ ਸਜ਼ਾ ਦੇਈਏ, ਤੂੰ ਆਪ ਹੀ ਗ੍ਰਹਿਣ ਕਰ ਕੀ ਸਜ਼ਾ ਦੇਣੀ ਚਾਹੀਦੀ। ਕਹਿਣ ਲੱਗਾ ਬਸ ਇਹਨੂੰ ਇਹ ਸਮਝਾ ਦਿਓ ਕਿ ਜਿਹੜਾ ਕਰਮ ਕਰਦਾ ਉਹੋ ਜਿਹਾ ਹੀ ਭੇਖ ਪਾ ਕੇ ਰੱਖਿਆ ਕਰ, ਤਾਂ ਕਿ ਅਸੀਂ ਸੁਚੇਤ ਹੋ ਜਾਈਏ। ਤੂੰ ਕਰ ਸ਼ਿਕਾਰ ਕਰਨਾ ਜੀ ਸਤਿਕਾਰ ਕਰ, ਪਰ ਜਿੰਨਾ ਧਰਮ ਦੇ ਨਾਂ ਤੇ ਸ਼ਿਕਾਰ ਹੋ ਰਿਹਾ, ਇਹਨਾਂ ਭੇਖੀ ਦੇ ਨਾਂ ਤੇ ਜਿੰਨਾ ਸ਼ਿਕਾਰ ਹੋ ਰਿਹਾ, ਸੱਚੇ ਪਾਤਸ਼ਾਹ ਨੇ ਇਹਦੇ ਵਿੱਚੋਂ ਕੱਢਣ ਦਾ ਯਤਨ ਕੀਤਾ ਸੀ। ਨਿਕਲ ਬਾਹਰ ਜਿੰਨੇ ਵੀ ਪਾ ਕੇ ਕੋਈ ਸੱਚਾ ਹੋ ਜਾਏਗਾ, ਜਿਹਨਾਂ 'ਚ ਗੁਣ ਨਹੀਂ ਅੰਦਰ ਆਏ, ਸੱਤ ਨਾ ਅੰਦਰ ਆਇਆ, ਦਇਆ ਨਾ ਅੰਦਰ ਆਈ, ਪ੍ਰੇਮ ਨਾ ਅੰਦਰ ਆਇਆ, ਏਕਤਾ ਨਾ ਪੈਦਾ ਹੋਈ, ਪਰਮਾਤਮਾ ਇੱਕ ਨਾ ਦਿਸਿਆ, ਜੀਵਾਂ ਵਿੱਚ ਊਚ ਨੀਚ ਨਾ ਖਤਮ ਹੋਈ, ਤਾਂ ਬਣੀ ਰਹੀ। ਸੱਚੇ ਪਾਤਸ਼ਾਹ ਰਹਿਮਤ ਕੀਤੀ, ਬਖਸ਼ ਕੀਤੀ, ਪਿੰਜਰੇ ਤੋੜ ਕੇ ਇਨਸਾਨ ਬਣਾਇਆ ਇਨਸਾਨ। ਨਾ ਕੋ ਵੈਰੀ ਨਹੀਂ ਬਗਾਨਾ ਦੀ ਗੱਲ, ਜਿੱਥੇ ਵੇਖਾਂ ਉਹੀ ਦਿਸੇ। ਸਵੇਰੇ ਹੁਕਮਨਾਮਾ ਸੀ ਜੈ ਜੈ ਵੇਖੋ ਤੈ ਹਜ਼ੂਰ ਦੂਰ ਖਤਮ ਨਾ ਜਾਏ। ਮੈਂ ਜਿੱਥੇ ਵੇਖਾਂ ਮੈਨੂੰ ਤੂੰ ਹੈ ਹੀ, ਤੂੰ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ।
ਸ਼ਹਿਨਸ਼ਾਹ ਨੇ ਰਹਿਮਤ ਵਰਤਾਈ, ਬਖਸ਼ਿਸ਼ ਕੀਤੀ, ਧਰਮਾਂ ਵਿੱਚੋਂ ਕੱਢ ਕੇ ਸਾਨੂੰ ਗੁਣਾਂ ਨਾਲ ਜੋੜਿਆ। ਇੱਕ ਚੇਤਾ ਰੱਖਿਆ, ਜੇ ਆਪਣੇ ਆਪ ਨੂੰ ਵੇਖਣਾ ਹੋਵੇ ਨਾ, ਅਸੀਂ ਨਿਰੰਕਾਰ ਦੇ ਕਿੰਨੇ ਕੁ ਰੇੜੇ ਤੇ ਕਿੰਨੇ ਕੁ ਦੂਰ ਹੈ, ਆਪਣੇ ਗਰਵਾਲ ਮੈਂ ਸਿਰ ਨੀਵਾਂ ਕਰਕੇ ਵੇਖੋ, ਚੰਗਈਆਂ ਬੁਰੀਆਂ ਆਪਣੀਆਂ ਵੇਖ ਲਓ, ਕਰਮੀ ਆਪੋ ਆਪਣੇ ਕਿ ਨੇੜੇ ਕਿ ਦੂਰ। ਜੇ ਤੇ ਚੰਗੇ ਕਰਮ ਨੇ ਤੁਹਾਡੇ ਤੇ ਨੇੜੇ ਹੋ, ਜੇ ਕਰਮ ਬਹੁਤਾਤ ਵਿੱਚ ਮਾੜੇ ਨੇ ਤੇ ਤੁਸੀਂ ਦੂਰ ਹੋ, ਬਸ ਇਹੀ ਤੇ ਗੱਲ। ਜਿਹਦੇ ਅੰਦਰ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਬਖਸ਼ਿਸ਼ ਕਰ ਕਰਕੇ ਕਰ ਕਰਤਾ ਕਿ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਦੀ ਅਵਸਥਾ ਦਾ ਮਾਲਕ ਬਣਾ ਦਿੰਦਾ, ਜਿੰਨੀਆਂ ਬੁਰਾਈ ਜਿੰਨੇ ਔਗਣ ਨੇ। ਇੱਕ ਚੇਤਾ ਰੱਖਿਓ, ਜਿਸ ਮਨੁੱਖ ਵਿੱਚ ਗੁਰੂ ਦੀ ਕਿਰਪਾ ਨਾਲ ਆਪਣੇ ਯਤਨ ਸਦਕਾ, ਸਾਧਨਾ ਸਦਕਾ ਕਹਿ ਲਈਏ, ਔਗਣਾਂ ਤੋਂ ਪਰਹੇਜ ਕਰ ਲਿਆ ਤੇ ਇਕੱਲੇ ਗੁਣ ਰਹਿ ਗਏ, ਸਹੀਜੇ ਸਹੀਜੇ ਸਾਰੇ ਔਗਣ ਖਤਮ ਹੋ ਗਏ, ਉਸ ਜੀਵ ਵਿੱਚ, ਉਸ ਵਿਅਕਤੀ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਭੇਦ ਹੈ ਸਾਡਾ ਸਿਰਫ ਔਗਣਾਂ ਕਰਕੇ, ਔਗਣ ਸਾਡੀ ਮਨ ਕਰਕੇ, ਮਨ ਭੱਜ ਭੱਜ ਕੇ ਨਿਮਾਣ ਨੂੰ ਜਾਂਦਾ ਹੈ, ਬੁਰੇ ਕੰਮ ਕੋਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਚੰਗਿਆਈ ਹਾਲ ਕਰੇ ਸਾਡੀ ਅਵਸਥਾ ਨਾ। ਇਸੇ ਲਈ ਮਨ ਸਮਝਾਵਣ ਕਾਰਨ ਕਸ਼ੁਕ ਪੜੀਏ ਗਿਆਨ, ਗਿਆਨ ਦੀ ਲੋੜ ਹੈ। ਕਿਸੇ ਗ੍ਰੰਥ ਕੋਲੋਂ ਲੈ ਲਓ, ਕਿਸੇ ਗੁਰੂ ਕੋਲੋਂ ਲੈ ਲਓ, ਕਿਸੇ ਮਹਾਤਮਾ ਕੋਲੋਂ ਲੈ ਲਓ, ਕਿਸੇ ਸੱਚੇ ਪਾਤਸ਼ਾਹ ਕਹਿੰਦੇ ਮੱਛੀ ਕੋਲੋਂ ਗਿਣ ਲਓ, ਕਿਵੇਂ ਨਿਰੰਕਾਰ ਸਮੁੰਦਰ ਨੂੰ ਆਜ਼ਾਦ ਕਰਦੀ ਹੈ, ਉਸ ਤਰ੍ਹਾਂ ਤੂੰ ਕਰ ਨਿਰੰਕਾਰ ਨੂੰ ਕਿਤੇ ਰੱਖ। ਕੁੱਤੇ ਕੋਲੋਂ ਲੈ ਲਓ ਵਫ਼ਾਦਾਰੀ ਦਾ ਗੁਣ, ਕਿਤੇ ਉਹ ਵੀ ਲਿਖ ਸਕਦਾ। ਪੱਤਾ ਦਰੱਖਤਾਂ ਨੂੰ ਟੁੱਟ ਗਿਆ, ਸਿੱਖ ਲਾ ਪਈ ਮੈਂ ਵੀ ਨਹੀਂ ਰਹਿਣਾ, ਇਹ ਨਹੀਂ ਰਿਹਾ ਤੇ ਰਹਿਣਾ ਮੈਂ ਵੀ ਨਹੀਂ। ਸਿੱਖਣ ਵਾਲਾ ਵਿਅਕਤੀ, ਇੱਕ ਚੇਤਾ ਰੱਖਿਓ, ਗੁਰੂ ਨਾਨਕ ਨੇ ਸਿੱਖ ਬਣਾਏ ਨੇ। ਸਿੱਖ ਦਾ ਮਤਲਬ ਹੈ ਜਿਹੜਾ ਆਖਰੀ ਸਵਾਸ ਸੀ, ਸਿੱਖ ਦਾ ਜਾਂਦਾ, ਸਿੱਖ ਦਾ ਜਾਂਦਾ, ਸਿੱਖ ਦਾ ਜਾਂਦਾ, ਸਿੱਖ ਦਾ ਜਾਂਦਾ ਬਸ। ਤੇ ਗੁਰੂ ਕੋਲ ਜਦੋਂ ਆਉਂਦੇ ਨਾ, ਕੁਛ ਸਿੱਖਿਆ ਲੈ ਕੇ ਜਾਇਆ ਕਰੋ। ਲੰਗਰ ਪ੍ਰਸ਼ਾਦੇ ਦੀ ਗੱਲ ਵੱਖਰੀ, ਉਹ ਤੇ ਘਰ ਕੀ ਮਾਲਕ ਨੇ ਦਿੱਤਾ, ਉੱਥੇ ਵੀ ਉਹਦਾ ਹੀ ਹੈ, ਇੱਥੇ ਵੀ ਉਹਦਾ ਹੀ ਹੈ। ਜੇ ਲੈ ਕੇ ਜਾਣਾ, ਜਾਣ ਵਾਲੀ ਬਾਤ ਹੈ ਸਿੱਖਿਆ। ਵਿੱਚੋਂ ਸਾਰੀਆਂ ਨਫ਼ਰਤਾਂ ਖਤਮ ਹੋ ਜਾਣ, ਇੱਥੇ ਮੇਰੇ ਮਾਲਕ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਸਾਨੂੰ ਕਹਿਣ ਦਾ ਯਤਨ ਕੀਤਾ ਹੈ, ਜੋ ਸਾਨੂੰ ਸਮਝਾਉਣਾ ਯਤਨ ਕੀਤਾ ਹੈ। ਦੱਖਣੇ ਮਹੱਲਾ ਪੰਜਵਾਂ, ਡਿੱਠੀ ਹੱਬ ਟੰਡੋਲ ਹਿਕਸ ਬਾਜ ਨਾ ਕੋਏ। ਕਹਿਣ ਲੱਗੇ ਮੈਂ ਸਾਰਾ ਸੰਸਾਰ ਵੇਖ ਲਿਆ ਹੈ, ਟੰਡੂਲਿਆ ਬੜੇ ਸੱਜੇ ਢੰਗ ਨਾਲ, ਮਨ ਕਰਕੇ ਬਿਰਤੀਆਂ ਕਰਕੇ ਇਹਨੂੰ ਵਿੱਚੋਂ ਚੰਗੀ ਤਰ੍ਹਾਂ ਵੇਖ ਲਿਆ ਹੈ ਕਿ ਮੈਨੂੰ ਉਸ ਇੱਕ ਤੋਂ ਬਿਨਾਂ ਦੂਜਾ ਨਹੀਂ ਜੇ ਕੋਈ ਵੀ ਦਿਸਿਆ। ਐਸੀ ਅਵਸਥਾ ਬਣ, ਭਾਈ ਘਨੱਈਆ ਦੀ ਬਣ ਗਈ ਨਾ, ਸੱਚੇ ਪਾਤਸ਼ਾਹ ਜਿਸ ਮੂੰਹ ਵਿੱਚ ਵੀ ਪਾਣੀ ਪਾਇਆ ਮੈਨੂੰ ਤੂੰ ਹੀ ਦਿਸਿਆ ਨਾ, ਹੈ ਹੀ ਤੂੰ। ਜਲੇ ਹਰੀ ਥਲੇ ਹਰੀ, ਈਹਾਂ ਹਰੀ ਊਹਾਂ ਹਰੀ, ਜਿੱਥੇ ਮਤ ਜੈ ਜੈ ਪੇਕੋ ਤੈਅ ਝੂਰਿਆ ਨਾ, ਦੂਜਾ ਤੇ ਹੈ ਹੀ ਨਹੀਂ। ਚੋਰ ਵਿੱਚ ਵੀ ਹੋ, ਸਾਧ ਵਿੱਚ ਵੀ ਹੈ। ਗੁਰੂ ਕਿਰਪਾ ਕਰ ਰਹੇ ਨੇ, ਕਹਿਣ ਲੱਗੇ ਮੈਂ ਸਾਰੀ ਦੁਨੀਆ ਲੱਭ ਲਈ, ਢੂੰਡ ਢੂੰਡ ਕੇ ਵੇਖ ਲਿਆ, ਹਿਕ ਸਬਾਜ ਨਾ ਕੋਈ, ਇੱਕ ਤੋਂ ਬਿਨਾਂ ਕੋਈ ਨਹੀਂ। ਜੇ ਸਾਰੀ ਇੱਕ ਹੀ ਹੈ, ਇੱਕ ਤੋਂ ਪੈਦਾ ਹੋਏ, ਇੱਕ ਤੋਂ ਪੈਦਾ ਹੋਏ ਸਾਰੇ, ਉਹਦੀ ਪਦੈਸ਼ ਹਾਂ ਸੀ, ਉਹਦੇ ਵਿੱਚ ਹੀ ਆ, ਉਹ ਸਾਡੇ ਵਿੱਚ, ਅਸੀਂ ਉਹਦੇ ਵਿੱਚ। ਕਦੀ ਇਸ ਬਿਰਤੀ ਵਿੱਚ ਨਾ ਪਾਓ ਵੀ ਮੈਂ ਵੱਖਰਾ ਨਾ, ਨਾ ਨਹੀਂ ਚੱਲਣਾ। ਬਾਬੇ ਨਾਨਕ ਨੇ ਜਿਹੜੀ ਗੱਲ ਮਹਾਂਪੁਰਖਾਂ ਨੇ ਕਹਿਤੀ, ਕੱਲੇ ਬਾਬੇ ਨਾਨਕ ਦੀ ਮੈਂ ਗੱਲ ਨਾ ਕਰਾਂ, ਜਿਹੜੇ ਮਹਾਂਪੁਰਖਾਂ ਨੇ ਬਚਨ ਕਹਿ ਦਿੱਤੇ, ਜਿਹਨਾਂ ਨੇ ਆਪਣੀ ਸਹਿ ਪੜਚੋਲ ਕਰ ਲਈ, ਸਾਰੇ ਇੱਕ ਹਾਂ,

ਕਹਾਂ ਇੱਕ ਦੂਜੇ ਨਾਲ ਜੁੜੇ ਹੋਏ ਨਹੀਂ ਗੱਲ ਬਣਨੀ, ਜੁੱਤੀਆਂ ਬਣਾਉਣਾ ਵੀ ਨਾ ਹੋਵੇ ਤਾਂ ਨਹੀਂ ਗੱਲ ਬਣਨੀ। ਇਸ ਲਈ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ ਤੇ ਇੱਕ ਵੱਡਾ ਗੁਣ ਹੈ ਕਿਰਤ ਕਰਨੀ, ਕਿਉਂਕਿ ਕਰਤਾ ਵੀ ਸਾਡਾ, ਉਹਨੂੰ ਕਰਤਾ ਕਿਹਾ, ਅਕਾਲ ਪੁਰਖ ਨੂੰ ਕਰਤਾ ਕਿਹਾ, ਉਹਨੂੰ ਵਿਹਲੜ ਨਹੀਂ ਕਿਹਾ ਵੀ ਸੱਤਵੇਂ ਸਮਾਨ ਤੇ ਕਿਤੇ ਬੈਠਾ ਕੋਈ ਬਸ ਉਹਨੇ ਬਣਾ ਲਿਆ ਤੇ ਹੁਣ ਗੱਲਬਾਤ ਕੋਈ ਇੱਦਾਂ ਹੀ ਨਹੀਂ ਨਹੀਂ ਨਹੀਂ ਉਹ ਭਾਈ ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋਈ। ਕਹਿਣ ਲੱਗੇ ਮੈਂ ਵੇਖਿਆ ਇੱਕ ਤੋਂ ਬਿਨਾਂ ਤੇ ਦੂਜੀ ਗੱਲ ਹੀ ਨਹੀਂ ਹੈਗੀ, ਇੱਕ ਤੋਂ ਹੀ ਪੈਦਾ ਹੋਏ ਹਾਂ, ਇੱਕ ਵਿੱਚ ਹੀ ਵਿਚਰਦੇ ਪਏ ਹਾਂ, ਇੱਕ ਨਾਲ ਹੀ ਜੁੜੇ ਹੋਏ ਹਾਂ, ਸਭਨਾਂ ਜੀਆਂ ਕਾ ਇੱਕੋ ਹੀ ਦਾਤਾ ਹੈ, ਉਹੀ ਪੈਦਾ ਕਰਨ ਵਾਲਾ, ਉਹੀ ਪਾਲਣ ਵਾਲਾ, ਉਹੀ ਸਾਨੂੰ ਖਤਮ ਕਰਨ ਵਾਲਾ, ਉਹੀ ਬੁਲਾ ਲੈਂਦਾ ਹੈ, ਉਹੀ ਭੇਜ ਦਿੰਦਾ ਸਾਨੂੰ ਸੰਸਾਰ ਤੇ। ਬਸ ਮੈਂ ਜਿੰਨੀ ਸਟੱਡੀ ਕਰ ਲਈ, ਮੈਂ ਜਿੰਨਾ ਕੁ ਵੇਖ ਲਿਆ, ਇੱਥੇ ਸਤਿਗੁਰ ਕਹਿ ਰਹੇ ਨੇ ਇੱਕ ਤੋਂ ਬਿਨਾਂ ਮੈਨੂੰ ਦੂਜਾ ਨਜ਼ਰ ਨਾ ਆਇਆ, ਕਿਤੇ ਅਵਸਥਾ ਸਾਡੀ ਬਣ ਜਾਏ। ਬਸ ਸਾਡਾ ਧਰਮ ਕਰਮ, ਸਾਡਾ ਨਿਤਨੇਮ, ਸਾਡੀ ਬਾਣੀ, ਸਾਡਾ ਕੀਰਤਨ ਸੁਣਨਾ, ਸਾਡਾ ਧਰਮ ਗ੍ਰੰਥ ਪੜ੍ਹਨੇ ਵਿੱਚੋਂ ਇਹ ਬਾਤ ਨਿਕਲਣੀ ਚਾਹੀਦੀ। ਜੇ ਨਹੀਂ ਨਿਕਲੀ ਤਾਂ ਫਿਰ ਅਜੇ ਕੋਈ ਬਲ ਪੜਪੜ ਗੱਡੀ ਲੱਦੀਏ ਵਾਲੀ ਗੱਲ ਹੋ ਜਾਏ। ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਡਿੱਠੀ ਹੱਬ ਟੰਡੋਲ ਹਿੱਕ ਸਵਾਜ ਨਾ ਕੋਈ, ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਅੰਤਰਜਾਮੀ, ਤੂੰ ਮੇਰੇ ਵੱਲ ਮੁੱਖ ਕਰ, ਮੈਂ ਜਿਹਨੂੰ ਵੇਖ ਵੇਖ ਕੇ ਜੀਵਾਂ, ਮੈਂ ਅੰਦਰ ਠੰਡਾ ਹੋ ਜਾਵਾਂ, ਤੇਰੇ ਤੋਂ ਬਿਨਾਂ ਤਾਂ ਬਸ ਜਲਣਾ ਹੀ ਆ, ਬਲਣਾ ਖੇ ਤੋੜੀ ਲੱਗੀ ਰਹਿੰਦੀ ਫਿਰ ਜੀਵਨ ਨੂੰ, ਕੇਵਲ ਤੇ ਕੇਵਲ ਤੇਰੇ ਪਿਆਰ ਵਿੱਚ, ਤੇਰੇ ਹੁਕਮ ਵਿੱਚ, ਤੇਰੀ ਰਜ਼ਾ ਵਿੱਚ ਮੈਨੂੰ ਰਹਿਣ ਦੀ ਜਾਚ ਆ ਜਾਏ, ਮੈਂ ਤੇਰੇ ਸਨਮੁਖ ਰਵਾਂ, ਤੇਰਾ ਮੁਖੜਾ ਮੇਰੇ ਵੱਲ ਰਵੇ, ਤੇਰੇ ਕਿਤੇ ਮੇਰੇ ਵੱਲ ਪਿੱਠ ਨਾ ਹੋ ਜਾਏ, ਤੂੰ ਮੇਰੇ ਵੱਲ ਮੁਖੜਾ ਕਰ, ਮੇਰਾ ਤਨ ਠੰਡਾ ਹੋ ਜਾਏ, ਐਂ ਠੰਡਾ ਠਾਰ ਸ਼ਾਂਤ ਮੇਰਾ ਜੀਵਨ ਬਣ ਜਾਏ। ਅੱਗੇ ਕਹਿੰਦੇ ਨੇ ਮਹੱਲਾ ਪੰਜਵਾਂ, ਆਸਕ ਆਸਾ ਬਾਹਰਾ ਮੂ ਮਨ ਵੱਡੀ ਆਸ। ਕਹਿਣ ਲੱਗੇ ਜਿਸ ਸੰਕਾਰ ਦੀ ਗੱਲ ਕੀਤੀ ਆ, ਜਿਸ ਪ੍ਰੀਤਮ ਦੀ ਗੱਲ ਕੀਤੀ ਆ, ਜਿਸ ਇਸ਼ਕ ਦੀ ਗੱਲ ਕੀਤੀ ਆ, ਰੱਤੇ ਇਸ਼ਕ ਦਾ, ਇੱਥੇ ਉਹਨਾਂ ਦੀ ਗੱਲ ਕੀਤੀ ਰੱਤੇ ਇਸ਼ਕ ਦਾ ਇਹ ਰੰਗ ਦਿਦਾਰ ਕੇ। ਕਹਿਣ ਲੱਗੇ ਆਸਕ ਆਸਾ ਬਾਹਰਾ, ਜਿਹੜਾ ਪ੍ਰੇਮੀ ਹੁੰਦਾ ਹੈ ਨਾ, ਉਹਦੀ ਆਪਣੀ ਆਸਾ ਕੋਈ ਨਹੀਂ ਹੁੰਦੀ। ਮੈਂ ਬਹੁਤ ਪਹਿਲਾਂ ਇੱਕ ਵਾਰੀ ਸੁਣਿਆ ਸੀ, ਲਾਹੌਰ ਰੇਡੀਓ ਚੱਲਦਾ ਹੁੰਦਾ ਸੀ, ਅੱਜ ਤੱਕ ਯਾਦ ਹੈ ਮੈਨੂੰ। ਉਹ ਕਹਿਣ ਲੱਗਾ ਮਹਿਬੂਬ ਕੀ ਹੁੰਦਾ ਹੈ, ਇੱਕ ਵਾਰੀ ਪੁੱਛਿਆ ਤੇ ਦੂਜਾ ਅੱਗੇ ਸਵਾਬ ਦਿੰਦਾ ਹੈ, ਜਿਹਦਾ ਸਭ ਕੁਝ ਹੀ ਚੰਗਾ ਲੱਗੇ, ਉਹਦਾ ਦੁੱਖ ਦੇਣਾ, ਉਹਦਾ ਸੁੱਖ ਦੇਣਾ, ਉਹਦਾ ਝਿੜਕਣਾ, ਸਭ ਕੁਝ ਹੀ ਚੰਗਾ ਲੱਗੇ, ਉਹਨੂੰ ਕਿਹਾ ਜਾਂਦਾ ਮਹਿਬੂਬ, ਉਹਨੂੰ ਕਿਹਾ ਜਾਂਦਾ ਪਿਆਰਾ, ਉਹਨੂੰ ਰੱਬ ਕਿਹਾ ਜਾਂਦਾ। ਮੈਂ ਯਾਦ ਕਰ ਰਿਹਾ ਸਾਂ, ਕੋਈ ਵਿਚਾਰਾ ਗੁਲਾਮ ਕਿਸੇ ਨੇ ਖਰੀਦਿਆ, ਬੈਠੇ ਨੇ ਘਰ 'ਚ, ਅਤੇ ਗੁਲਾਮ ਦੀ ਜ਼ਿੰਦਗੀ ਕਾਹਦੀ ਹੁੰਦੀ ਹੈ, ਪਰ ਗੁਲਾਮ ਨੂੰ ਜੇ ਯਾਦ ਆ ਜਾਏ ਤਾਂ, ਜੇ ਗੁਲਾਮ ਸਹੀ ਮਾਨੇ 'ਚ ਹੋ ਜਾਏ ਤਾਂ ਉਹ ਵੀ ਤਰ ਜਾਂਦਾ, ਉਹ ਬੜਾ ਕੁਝ ਲੈ ਜਾਂਦਾ। ਆਪਣਾ ਬੱਚਾ ਕੋਈ ਨਹੀਂ, ਬਾਹਰੋਂ ਬੱਚਾ ਖਰੀਦ ਲਿਆਏ ਅਤੇ ਬਾਜ਼ਾਰੋਂ ਤਰਬੂਜ ਲਿਆਂਦਾ ਹੈ, ਜਿਹਨੂੰ ਆਪਾਂ ਹਦਵਾਣਾ ਕਹਿੰਦੇ, ਚੀਰੀ ਜਾਂਦੇ ਨੇ ਦੋਵੇਂ ਜੀ ਬੈਠੇ ਬੈਠੇ, ਅਤੇ ਵਿੱਚ ਵਿੱਚ ਉਹਨੂੰ ਵੀ ਦੇਈ ਜਾਂਦੇ ਫਾੜੀ ਫਾੜੀ ਜਿੰਨੇ ਚੁੱਗਾ, ਉਹ ਵੀ ਖਾ ਰਿਹਾ, ਅਤੇ ਚੀਰਦਿਆਂ ਚੀਰਦਿਆਂ ਨਾ ਇੱਕ ਤਰਬੂਜ ਕੌੜਾ ਨਿਕਲਿਆ, ਪਾੜੀ ਮੂੰਹ 'ਚ ਪਈ, ਕੌੜਾ ਲੱਗਾ, ਅਤੇ ਉਹਨੇ ਕੀਤਾ ਵੀ ਉਹ ਸਾਰਾ ਚੁੱਕ ਕੇ ਨਾ ਉਹ ਆਪਣੇ ਨੌਕਰ ਨੂੰ ਗੁਲਾਮ ਨੂੰ ਦੇ ਦਿੱਤਾ, ਆ ਲੈ ਆਹ ਵੀ ਖਾ ਲਾ। ਹੁਣ ਗੁਲਾਮ ਨੇ ਬੜੇ ਪਿਆਰ ਨਾਲ, ਜਿੱਦਾਂ ਪਹਿਲੇ ਖਾਂਦਾ ਸੀ ਨਾ ਮਿੱਠੇ ਮਿੱਠੇ ਰਸ ਭਰੇ ਨੂੰ, ਬਿਲਕੁਲ ਉਸੇ ਤਰ੍ਹਾਂ ਹੀ ਖਾ ਰਿਹਾ, ਬੜੇ ਆਨੰਦ ਨਾਲ, ਬੜੀ ਮਸਤੀ ਨਾਲ, ਅਤੇ ਉਹ ਮਾਲਕ ਵਹਿੰਦਾ ਵੀ ਹੱਦ ਹੋ ਗਈ, ਇਹ ਜ਼ਹਿਰ ਵਰਗਾ ਇਹ ਕਿਹਦੇ ਆਨੰਦ ਨਾਲ ਖਾ ਰਿਹਾ ਹੈ। ਤਿਆਰ ਕੇ ਪੁੱਛਦਾ, ਭਾਈ ਤੈਨੂੰ ਕੌੜਾ ਨਹੀਂ ਲੱਗਦਾ? ਉਹ ਕਹਿਣ ਲੱਗਾ ਮਾਲਕ ਦੀ ਦਿੱਤੀ ਚੀਜ਼ ਕੌੜੀ ਨਹੀਂ ਹੁੰਦੀ, ਬਸ ਆਹੀ ਵਾਸਤਾ ਹੈ, ਤੂੰ ਇੰਨਾ ਕੁਝ ਮੈਨੂੰ ਮਿੱਠਾ ਦੇਣਾ, ਜੇ ਇੱਕ ਅੱਧ ਵਿੱਚ ਕੌੜਾ ਵੀ ਦੇ ਦੇਗਾ ਤਾਂ ਕੀ ਫਰਕ ਪੈਂਦਾ ਹੈ? ਅਸੀਂ ਕਹਿੰਦੇ ਸਾਨੂੰ ਸੁੱਖ

ਹੀ ਮਿਲ ਜਾਏ, ਸੁੱਖ ਹੀ ਮਿਲ ਜਾਏ, ਸੁੱਖ ਹੀ ਮਿਲ ਜਾਏ, ਦੁੱਖ ਨਾ ਆਵੇ ਭਾਈ। ਦੁੱਖ ਨੂੰ ਕਹੀਏ ਇਹ ਤੇ ਦਾਤ ਤੇਰੀ ਦਾਤਾਰ। ਦੁੱਖ ਸੁੱਖ ਤੋਂ ਉੱਪਰ ਉੱਠਣ ਦੀ ਬਾਤ ਗੁਰਮਤ ਹੈ ਨਾ, ਇਹਨੂੰ ਧਰਮ ਕਿਹਾ ਗਿਆ। ਸੱਚੇ ਪਾਤਸ਼ਾਹ ਰਹਿਮਤ ਕਰੇ ਇਹੋ ਜਿਹਾ ਆਸ ਭੋਜੀਏ ਮਾਲਕ ਦੇ ਨਿਰੰਕਾਰ ਦੇ ਉਸ ਸੱਚ ਨਾਲ ਜਿਸ ਇੱਕ ਨਾਲ ਸਾਨੂੰ ਜੋੜਿਆ ਹੈ ਕਿ ਉਹ ਜੋ ਦਿੰਦਾ ਉਹਦੇ ਵਿੱਚ ਖੁਸ਼ ਰਹੀਏ। ਦੁੱਖ ਦੇ ਦਿੱਤਾ ਤਾਂ ਵੀ ਤੈਨੂੰ ਇਰਾਦਾ, ਸੁੱਖ ਦੇ ਦਿੱਤਾ ਵੀ ਤੈਨੂੰ ਇਰਾਦਾ, ਜੇ ਤੂੰ ਰੱਜ ਪਦਾਰਥ ਦੇ ਦਿੰਦਾ ਤਾਂ ਵੀ ਤੇਰੀ ਇਰਾਦਨਾ, ਜੇ ਤੂੰ ਭੁੱਖਾ ਰੱਖਦਾ ਤਾਂ ਵੀ ਤੇਰੀ ਇਰਾਦਾ, ਤੇਰੀ ਮੌਜ। ਹੁਣ ਇਹੋ ਜਿਹੀ ਮੌਜ ਅਵਸਥਾ ਬਣ ਜਾਏ ਤੇ ਉਹਦਾ ਆਨੰਦ ਕਿਵੇਂ ਖਤਮ ਹੋਏਗਾ? ਨਹੀਂ ਹੋਏਗਾ ਖਤਮ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ, ਸਦਾ ਖੇੜਾ, ਉਹ ਅਵਸਥਾ ਬਣ ਜਾਂਦੀ। ਮੇਰੇ ਮਾਲਕ ਰਹਿਮਤ ਵਰਤਾ ਰਹੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ ਆਸ ਕਿਆਸਾ ਬਾਹਰਾ ਮੂੰਹ ਮਨ ਵੱਡੀ ਆਸ। ਆਪਣੇ ਆਪ ਪ੍ਰਚੋਰ ਕਰਦੇ ਨੇ ਵੀ ਆਸ ਕਿੱਥੇ ਹੁੰਦਾ ਹੈ ਜਿਹਦੀ ਕੋਈ ਆਸ ਆਪਣੀ ਹੋਵੇ ਹੀ ਕੋਈ ਨਾ। ਜਿਹਨੂੰ ਇਸ਼ਕ ਕਰਦਾ ਉਹਦੀ ਰਜ਼ਾ ਵਿੱਚ, ਉਹਦੇ ਦੁੱਖ ਵਿੱਚ, ਉਹਦੇ ਸੁੱਖ ਵਿੱਚ, ਉਹਨੂੰ ਖੁਸ਼ ਰੱਖਣ ਵਿੱਚ ਹੀ ਉਹਦਾ ਸਭ ਕੁਝ, ਉਹਦੇ 'ਚ ਆਨੰਦ ਹੈ ਉਹਨੂੰ, ਉਹ ਆਪਣੀ ਆਸਾ ਕੋਈ ਨਹੀਂ ਹੁੰਦੀ। ਮੋਹ ਮਨ ਵੱਡੀ ਆਸ, ਪਰ ਮੇਰੇ ਮਨ ਵਿੱਚ, ਸਾਡੇ ਸੰਸਾਰੀ ਲੋਕਾਂ ਦੀ ਗੱਲ ਕਰਦੇ ਨੇ ਨਾ, ਮੇਰੇ ਮਨ 'ਚ ਕਈ ਆਸਾਵਾਂ ਨੇ, ਕਈ ਲਾਲਸਾਵਾਂ ਨੇ। ਸਾਡੀ ਅਵਸਥਾ ਬੜੀ ਹੋਰ ਤਰ੍ਹਾਂ ਦੀ। ਅੱਗੇ ਕਹਿੰਦੇ ਆਸ ਨਿਰਾਸਾ ਇੱਕ ਤੂੰ। ਅਸੀਂ ਜੀਵੀ ਜੀਵ ਲੋਕ ਜਿਹੜੇ ਆਸਾ ਦੇ ਵਿੱਚ ਹਾਂ, ਆਸ਼ਕ ਲੋਕ ਆਸਾ ਤੋਂ ਬਾਹਰੇ ਹੁੰਦੇ ਨੇ, ਜਾਂ ਨਿਰੰਕਾਰ ਆਸਾ ਤੋਂ ਬਾਹਰ। ਉਹ ਨਹੀਂ ਆਸ ਰੱਖਦਾ ਤੁਹਾਡੇ ਕੋਲੋਂ ਵੀ ਤੁਸੀਂ ਕੀ ਕਰਦੇ ਨਾ, ਉਹ ਦੇਈ ਜਾਂਦਾ ਕਿਰਤ ਘੜਾਂ ਨੂੰ ਪਾਲਦਾ ਭਾਈ। ਜੇ ਆਪਣੇ ਗੁਰਬਾਨ ਮੈਂ ਨੀਵਾਂ ਕਰਕੇ ਵੇਖ ਲਈਏ ਸਿਰ, ਅਸੀਂ ਕੋਈ ਕਾਬਲ ਥੋੜ੍ਹਾ ਵੀ ਜਿੰਨਾ ਸਾਨੂੰ ਮਾਰਕ ਨੇ ਦੇ ਦਿੱਤਾ। ਚਿਤਰਾਈ ਦੀ ਇੱਥੇ ਕੋਈ ਗੱਲ ਨਹੀਂ, ਸਿਆਣਪ ਦੀ ਕੋਈ ਗੱਲ ਨਹੀਂ, ਇੱਥੇ ਸਮਰਪਣ ਦੀ ਬਾਤ ਹੈ। ਕਹਿਣ ਲੱਗੇ ਆਸਾ ਨਿਰਾਸਾ ਇੱਕ ਤੂੰ, ਆਸ ਨਿਰਾਸਾ ਇੱਕ ਤੂੰ। ਇਹ ਮਾਲਕ ਤੂੰ ਇਕੱਲਾ ਹੀ ਆ ਜੋ ਆਸ ਤੋਂ ਉੱਪਰ ਹੈ, ਤੂੰ ਨਿਰਾਸਾਵਾਂ ਤੋਂ ਉੱਪਰ ਹੈ। ਇੱਕ ਤੂੰ ਹੋਂ ਬਲ ਬਲ ਬਲ ਗਈ ਆਸ, ਮੈਂ ਤੇਰੇ ਤੋਂ ਵਾਰਨੇ ਜਾਵਾਂ, ਬਲਹਾਰਨੇ ਜਾਵਾਂ, ਤੇਰੇ ਹਰ ਹੁਕਮ ਨੂੰ ਸੱਤ ਸੱਤ ਕਰਕੇ ਮੰਨਣ ਦੀ ਜਾਚ ਮੈਨੂੰ ਆ ਜਾਏ। ਬਸ ਇਹੀ ਬਾਤ ਹੈ। ਸੰਸਾਰ ਦੀ ਕਿਰਤ ਵਿਰਤ ਕਰਦਿਆਂ, ਬਾਲ ਬੱਚੇ ਪਾਲਦਿਆਂ ਪੋਸਦਿਆਂ ਨਿਰੰਕਾਰ ਨੂੰ ਕਿਰਤ, ਕਿਉਂਕਿ ਬਾਲ ਬੱਚੇ ਵੀ ਉਸੇ ਦੀ ਦਾਤ ਨੇ। ਇੱਕ ਭੁਲੇਖੇ ਵਿੱਚ ਨਾ ਪੈ ਜਾਈ ਕਿਤੇ ਵੀ ਇਹ ਮੇਰੇ ਨੇ ਤੇ ਉਹ ਜਿਹੜੇ ਨੇ ਉਹ ਬਗਾਨੇ ਨੇ। ਨਾ ਭਾਈ, ਉਹ ਨਿਰੰਕਾਰ ਨੇ, ਉਹਨੂੰ ਸੰਭਾਲੀ ਦੇ ਤੇ ਅਤੇ ਇਹਨੂੰ ਸੰਭਾਲੀ ਦੇ ਤੇ ਹੈਗੇ ਦੋਵੇਂ ਨਿਰੰਕਾਰ ਦੇ। ਅਤੇ ਜਦੋਂ ਇੱਕ ਦਿਖਣ ਲੱਗ ਪਿਆ ਨਾ, ਉਹ ਵੀ ਉਹਦੇ ਨੇ, ਇਹ ਵੀ ਉਹਦੇ ਨੇ, ਤੇ ਫਿਰ ਮੈਂ ਇਹਨਾਂ ਦੇ ਮੂੰਹ ਵਿੱਚੋਂ ਖੋ ਕੇ ਇਹਨਾਂ ਦੇ ਮੂੰਹ ਵਿੱਚ ਨਹੀਂ ਪਾਵਾਂਗਾ। ਬਸ ਜੋ ਮੈਨੂੰ ਮਿਲ ਗਿਆ ਮੈਂ ਕਿਰਤ ਕਰਾਂਗਾ, ਜੋ ਮੈਨੂੰ ਮਿਲ ਗਿਆ ਉਹਦੇ ਤਾਂ ਆਪਣੇ ਬੱਚੇ ਪਾਲਣ ਦਾ ਯਤਨ ਕਰਾਂ, ਖੋਣ ਵਾਲੀ ਬਾਤ ਖਤਮ ਹੋ ਜਾਏ। ਛਨ ਛਤ ਜ਼ਿਕਰ ਕਰਦੇ ਨੇ ਮਹੱਲਾ ਪੰਜਵਾਂ, ਵਿਛੋੜਾ ਸੁਣੇ ਦੁੱਖ ਬਿੰਡ ਠੇ ਮਰਿਓ। ਜਿਹੜਾ ਆਸ਼ਕ ਹੈ, ਜਿਹੜਾ ਇਸ਼ਕ ਦੇ ਰੰਗ ਵਿੱਚ ਰੰਗਿਆ ਗਿਆ, ਪ੍ਰੇਮ ਵਿੱਚ ਰੰਗਿਆ ਗਿਆ, ਨਿਰੰਕਾਰ ਦੇ ਨਾਲ ਸਾਂਝ ਬਣ ਗਈ, ਉਹ ਜਦੋਂ ਇਹ ਗੱਲ ਸੁਣਦਾ ਹੈ ਨਾ ਵੀ ਮੇਰਾ ਵਿਛੋੜਾ ਨਿਰੰਕਾਰ ਨਾਲ ਪੈ ਜਾਣਾ, ਕਹਿਣ ਕਿ ਵਿਛੋੜਾ ਸੁਣੇ ਦੁੱਖ, ਵਿਛੋੜੇ ਦੀ ਗੱਲ ਸੁਣ ਕੇ ਦੁਖੀ ਹੋ ਜਾਂਦਾ ਹੱਦ ਹੋ ਗਈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਵਿੰਡ ਠੇ ਮਰਿਓਦ, ਮੈਂ ਤੇ ਮੇਰਾ ਮਰਨ ਹੋ ਜਾਂਦਾ ਜਦੋਂ ਸੱਚੇ ਪਾਤਸ਼ਾਹ ਤੇਰੇ ਨਾਲ ਮੇਰੇ ਦੇ ਵਿਛੋੜਾ ਪੈ ਜਾਂਦਾ। ਜੇ ਕਿਤੇ ਮੇਰੀ ਬਿਰਤੀ ਹੋਰ ਪਾਸੇ ਲੱਗ ਜਾਂਦੀ ਹੈ ਨਾ, ਜਦੋਂ ਮੇਰੇ ਤੇਰੇ ਵੱਲ ਕਿਤੇ ਪਿੱਠ ਹੋ ਗਈ ਤੇ ਮੇਰਾ ਉਸ ਵੇਲੇ ਮਰਨ ਹੋ ਜਾਂਦਾ। ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਧ, ਬਿਰਹੀ ਨੂੰ ਵਿਛੋੜੇ ਵਿੱਚ ਵਿਆਕਲ ਹੋਏ ਨੂੰ ਕੋਈ ਧੀ ਜੀ ਨਿਰੰਕਾਰ ਦੇ ਪਿਆਰ ਤੋਂ ਬਿਨਾਂ। ਇੱਕ ਮੈਂ ਜ਼ਿਕਰ ਕਰਾਂ, ਸ਼ਹਿਰਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜਿਸ ਪਿਆਰੇ ਸੇ ਨਿਓ ਤਿਸ ਆ ਗਏ ਮਰ ਚਲੀਏ। ਦਿੱਲੀ ਦੇ ਦੰਗੇ ਹੋਏ ਸਨ ਜਦੋਂ ਬੀਬੀ ਦਾ ਕਤਲ ਹੋਇਆ, ਤੇ ਗੁਰੂ ਘਰ ਵਿੱਚ ਸੇਵਾ ਕਰਦਾ ਸਾਡੇ ਆਪਣੇ ਨਗਰ ਦਾ ਹੀ, ਮੇਰਾ ਆਪਣਾ ਮਿੱਤਰ ਪਿਆਰਾ। ਬਥੇਰਾ ਲੋਕਾਂ ਨੇ ਕਿਹਾ ਵੀ ਆਪਾਂ ਹੁਣ ਗੁਰਦੁਆਰਾ ਛੱਡ ਦਈਏ, ਹਮਲੇ ਹੋਣ ਲੱਗ ਪਏ ਨੇ, ਕੋਰੇ ਕੀ ਬਣਨਾ ਹੈ।
ਤੇ ਉਹ ਪ੍ਰਭੂ ਦੇ ਰੰਗ ਵਿੱਚ ਰੰਗਿਆ, ਕਹਿਣ ਲੱਗਾ ਇਸ ਗੁਰੂ ਦਾ ਦਿੱਤਾ ਖਾਣੇ ਹੁਣ ਘਰ ਛੱਡ ਕੇ ਚਲੇ ਜੀ, ਕਿੱਥੇ ਜਾਵਾਂਗੇ? ਉਹ ਸਤਿਗੁਰ ਸੱਚੇ ਪਾਤਸ਼ਾਹ ਅਖੰਡ ਪਾਠ ਸਾਹਿਬ ਚੱਲਦਾ ਆਣ ਕੇ ਆਪ ਬਹਿ ਗਿਆ ਡਿਊਟੀ ਤੇ, ਬਾਕੀ ਗਾਂਵ 'ਚ ਜਿੱਦਾਂ ਦਾ ਹੈ ਬਾਹਰੋਂ ਭੀੜ ਆਈ ਮਾਰਦੀ ਲੁੱਟਦੀ ਕੁੱਟਦੀ ਧਿਰਦੀ ਅੱਗਾਂ ਲਾਉਂਦੀ ਸਾੜਦੀ ਫੂਕਦੀ, ਉਹਦੇ ਤੀਕ ਪਹੁੰਚ ਕੇ ਅੰਦਰ ਗੁਰਦੁਆਰੇ 'ਚ ਕਰਨਾਲ ਰੋਡ 'ਤੇ ਗੁਰੂ ਘਰ ਹੈ ਤਲਾ ਵਾਲਾ ਗੁਰਦੁਆਰਾ ਸਿੰਘ ਪਾਤਸ਼ਾਹ ਦਾ, ਲੁੱਟਦੀ ਮਾਰਦੀ ਕੁੱਟਦੀ ਉਹਦੇ ਕੋਲ ਵੀ ਆ ਗਈ, ਉਹਨੂੰ ਮਾਰਨਾ ਸ਼ੁਰੂ ਕਰਤਾ, ਉਹਦੇ ਅੱਗੇ ਸੱਚੇ ਪਾਤਸ਼ਾਹ ਦਾ ਪੀੜਾ ਖੋ ਪਰੇ ਨੂੰ ਕੀਤਾ, ਉਹਨੇ ਪੀੜੇ ਨੂੰ ਜੱਫਾ ਪਾ ਲਿਆ। ਬਸ ਇੱਦਾਂ ਹੀ ਧੂੰਦੇ ਧੂੰਦੇ ਲੈ ਗਏ ਉਹਨੇ ਜੱਫਾ ਸੱਚੇ ਪਾਤਸ਼ਾਹ ਨਾਲ ਛੱਡਿਆ ਨਾ, ਬਾਹਰ ਜਾ ਕੇ ਸਰੋਵਰ ਦੇ ਕੰਢੇ ਜਾ ਕੇ ਅਤੇ ਪਦਾਰਥ ਉੱਤੇ ਪਾਇਆ, ਤੇਲ ਪਾਇਆ ਅਤੇ ਅੱਗ ਲਾ ਦਿੱਤੀ, ਸੱਚੇ ਪਾਤਸ਼ਾਹ ਉੱਥੇ ਸ਼ਹੀਦ ਹੋ ਗਿਆ। ਇਹ ਅਵਸਥਾ ਹੈ ਕਿ ਗੁਰੂ ਪਿਆਰੇ ਜਿਹਨਾਂ 'ਤੇ ਰਹਿਮਤ ਹੋ ਜਾਂਦੀ ਮਾਲਕ ਦੀ, ਜਿਸ ਪਿਆਰੇ ਸੀ ਹੁੰਦੇ ਹੋ ਤਿਸ ਆ ਗਏ ਮਰ ਚਲੀਏ, ਤਿਰਕ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀਵਨ ਅਸੀਂ ਸੰਸਾਰ ਦੇ ਨਿੱਕੀ ਨਿੱਕੀ ਗੱਲਾਂ ਬਾਰੇ ਬਹੁਤ ਛੋਟੀ ਛੋਟੀਆਂ। ਖੈਰ ਆਪਾਂ ਅੱਗੇ ਤੁਰਨ ਦਾ ਯਤਨ ਕਰੀਏ, ਇੱਕ ਸਮਾਂ ਵੀ ਹੋ ਰਿਹਾ। ਕਹਿਣ ਲੱਗੇ ਜਿਹਨੂੰ ਜਿਹੜਾ ਬਿਰਹੀ ਹੈ ਵਿਛੋੜੇ ਵਿੱਚ ਤੜਫਦਾ ਪਿਆ ਹੈ, ਉਹਦੇ ਧੀ ਚ ਨਹੀਂ ਆਉਂਦੀ ਜਿੰਨਾ ਚਿਰ ਤੱਕ ਉਹਦਾ ਪ੍ਰੇਮੀ, ਉਹਦਾ ਗੁਰੂ, ਉਹਦਾ ਨਿਰੰਕਾਰ, ਉਹਦਾ ਸੱਚ, ਜਿਹਨੂੰ ਉਹ ਪਿਆਰ ਕਰਦਾ ਸਾਹਮਣੇ ਨਾ ਹੋਵੇ। ਹੁਣ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਦੀ ਪੌੜੀ ਹੈ, 18ਵੀਂ ਪੌੜੀ ਹੈ। ਇਸ ਪੌੜੀ ਵਿੱਚ ਫਿਰ ਉਹ ਜ਼ਿਕਰ ਕਰਦੇ ਨੇ ਸੰਸਾਰ ਦੇ ਉਹਨਾਂ ਤਮਾਮ ਜਿਹੜੇ ਸਾਡੇ ਬਣੇ ਹੋਏ ਵਿਚਾਰ ਨੇ, ਜਿੰਨੀਆਂ ਪਰੰਪਰਾਵਾਂ ਚੱਲਦੀਆਂ ਪਈਆਂ ਨੇ, ਜਿੰਨੇ ਧਰਮ ਗ੍ਰੰਥ ਨੇ, ਜਿੰਨੇ ਅਸੀਂ ਧਰਮ ਨਾਲ ਜੋੜ ਕੇ ਮੁਕਤੀ ਦਾ ਮਾਰਗ ਸਮਝੀ ਬੈਠੇ ਹਾਂ, ਉਹਨਾਂ ਦਾ ਜ਼ਿਕਰ ਹੈ। ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਸਰਾ ਕਾਸੀ, ਹੁਣ ਧਰਮ ਅਸਥਾਨ ਨੇ, ਬੜੀ ਥਾਈ ਇਹਨਾਂ ਦੇ ਦਰਸ਼ਨਦਾਰੇ ਕਰਨੇ, ਤੀਰਥਾਂ 'ਤੇ ਜਾਣ ਦੇ ਬੜੇ ਗ੍ਰੰਥ ਲਿਖੇ ਗਏ ਨੇ, ਬੜੀ ਵਿਧੀ ਲਿਖੀ ਗਈ ਆ। ਪੁਰਾਣੀ ਥਾਂ 'ਤੇ ਜਾ ਕੇ ਆਹ ਪਾਪ ਖਤਮ ਹੋ ਜਾਂਦਾ, ਪੁਰਾਣੇ ਥਾਂ 'ਤੇ ਜਾ ਕੇ ਆਹ ਪਾਪ ਖਤਮ ਹੋ ਜਾਂਦਾ। ਗੁਰਮਤ ਵਿਚਾਰਧਾਰਾ ਕਹਿੰਦੀ ਨਹੀਂ ਜਿੰਨਾ ਚਿਰ ਤੱਕ ਆਪਣੇ ਪਾਪਾਂ ਨੂੰ ਨਹੀਂ ਮਾਰਦਾ, ਆ ਕੇ ਔਗੁਣਾਂ ਨੂੰ ਨਹੀਂ ਖਤਮ ਕਰਦਾ, ਉਨਾ ਚਿਰ ਤੱਕ ਤੇਰਾ ਤੀਰਥ ਨਹੀਂ ਹੋਣਾ। ਉਹ ਘਰ ਬੈਠੇ ਮਿਲ ਸਕਦੇ ਅੰਤਰ ਤੀਰਥ, ਜਿੱਥੇ ਤੀਰਥ 'ਤੇ ਨਹਾਤਾ ਜਾ ਸਕਦਾ ਹੈ, ਅੰਦਰ ਆਪਣੇ ਮਲ ਮਲ ਕੇ ਨਹਾਉਣ ਦੀ ਬਾਤ ਸੱਚੇ ਪਾਤਸ਼ਾਹ ਕਹਿੰਦੀ ਹੈ। ਅੰਤਰਗਤ ਤੀਰਥ ਮਲ ਨਹਾਓ, ਇੱਥੇ ਕਹਿ ਰਹੇ ਨੇ ਤੱਟ ਦਰਿਆਵਾਂ ਦੇ ਕੰਢੇ ਜਿਹਨੂੰ ਪਵਿੱਤਰ ਮੰਨਿਆ ਗਿਆ, ਤੀਰਥ ਸਥਾਨ ਦੇਵ ਦੇਵਾਲਿਆ ਦੇਵਾਦਿਆ ਦੇਵਤਿਆਂ ਦੇ ਨਾਮ 'ਤੇ ਬਣੇ ਹੋਏ ਮੰਦਰ, ਕੇਦਾਰ ਮਥੁਰਾ ਕਾਸੀ ਬੜੇ ਧਾਰਮਿਕ ਸ਼ਹਿਰ ਨੇ ਹਿੰਦੂ ਜਗਤ ਦੇ ਵਿੱਚ, ਕੋਟ ਤੇਤੀ ਸਾ ਦੇਵਤੇ ਸਣ ਇੰਦਰੇ ਜਾਸੀ। ਕਿਉਂਕਿ ਪਿਛਲੀ ਪੌੜੀ ਉਹ ਜ਼ਿਕਰ ਕੀਤਾ ਸੀ ਕਿ ਨਿਰੰਕਾਰ ਤੋਂ ਬਿਨਾਂ ਕੋਈ ਚੀਜ਼ ਥਿਰ ਨਹੀਂ ਰਹਿਣ ਵਾਲੀ, ਜਾਂ ਨਿਰੰਕਾਰ ਥਿਰ ਰਹਿਣਾ, ਪਿਛਲੀ ਪੌੜੀ ਜਿਹੜੀ ਸੀ ਉਹਦੀ ਆਖਰੀ ਪੰਕਤੀ ਸੀ, ਜਾਂ ਨਿਰੰਕਾਰ ਥਿਰ ਹੈ ਆਦ ਸੱਚ ਜਗਾਤ ਸੱਚ, ਜਾਂ ਉਹਦੇ ਨਾਲ ਜੁੜਿਆ ਹੋਇਆ ਆਦ ਸੱਚ ਜਗਾਤ ਸੱਚ ਹੈ, ਉਹਦਾ ਰੂਪ ਹੋ ਗਏ। ਕਹਿਣ ਲੱਗੇ ਸਣ ਤੇ ਤੀਸਾ ਦੇਵਤੇ ਸਣ ਇੰਦਰੇ ਜਾਸੇ, ਕਹਿੰਦੇ ਜਿੰਨੇ ਧਰਮ ਸਥਾਨ ਅਸੀਂ ਮੰਨੇ ਬੈਠੇ ਹਾਂ, ਜਿੰਨੇ ਉੱਪਰ ਸਾਰੇ ਸ਼ਹਿਰਾਂ ਦਾ ਨਾਮ ਕੀਤਾ, ਜਿੰਨੇ 33 ਕਰੋੜ ਦੇਵਤੇ ਅਸੀਂ ਮੰਨੇ ਨੇ, ਇੰਦਰ ਸਭ ਤੋਂ ਮੁਖੀ ਮੰਨਿਆ ਗਿਆ, ਸਾਰੇ ਹੀ ਚਲੰਤ ਨੇ ਚਲੇ ਜਾਣ ਵਾਲੇ, ਕੇਵਲ ਤੇ ਕੇਵਲ ਨਿਰੰਕਾਰ ਥਿਰ ਰਹਿਣ ਵਾਲਾ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ, ਜਿਹਨੇ 33 ਕਰੋੜ ਦੇਵਤੇ ਪੈਦਾ ਕੀਤੇ, ਜਿਹਨੇ ਧਰਮ ਗ੍ਰੰਥ ਪੈਦਾ ਕੀਤੇ, ਜਿਹਨੇ ਰਿਸ਼ੀ ਮੁਨੀ ਪੈਦਾ ਕੀਤੇ, ਸਿਮਰਤ ਸ਼ਾਸਤਰ ਵੇਦ ਚਾਰ ਖਟ ਦਰਸ ਸਮਾਸੇ, ਸਿਮਰਤੀਆਂ ਤੇ ਸ਼ਾਸਤਰ ਵੇਦ ਧਰਮ ਗ੍ਰੰਥ ਸਾਰੇ ਨਿਕਲ, ਇਹ ਵੀ ਖਤਮ ਹੋਣ ਵਾਲੇ, ਲੇਕਿਨ ਸੱਚਾਈ ਇਹ ਹੈ ਕਿ ਇਹਦੇ ਵਿੱਚ ਗਿਆਨ ਦੀ ਪ੍ਰਾਪਤੀ ਜੇ ਕਿਸੇ ਨੇ ਪ੍ਰਾਪਤ ਕਰ ਲਈ ਤੇ ਉਹ ਮੁਕਤ ਹੋ ਸਕਦਾ ਹੈ। ਚਾਰ ਖੱਟ, ਚਾਰ ਤਰ੍ਹਾਂ ਦੇ ਦਰਸ਼ਨ, ਖੱਟ ਖੱਟ ਛੇ ਦਰਸ ਸਮਾਸੀ ਸਾਰੇ ਹੀ ਸਮਾ ਜਾਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ। ਪੋਥੀ ਪੰਡਤ ਗੀਤ ਕਵਿਤ ਕਵਤੇ ਵੀ ਜਾਸੀ, ਜਿੰਨੇ ਲਿਖਾਰੀ ਨੇ, ਬੜੇ ਬੜੇ ਧਰਮ ਗ੍ਰੰਥ, ਬੜੇ ਬੜੇ ਕਾਵਕ ਲਿਖਣ ਵਾਲੇ, ਕਿਤਾਬਾਂ ਦੇ ਲਿਖਣ ਵਾਲੇ ਮਾਲਕ ਜਿਹੜੇ ਨੇ, ਸਾਰੇ ਜਾਣ ਵਾਲੇ ਨੇ, ਕੋਈ ਥਿਰ ਰਹਿਣ ਵਾਲਾ ਨਾ ਚੋ ਨਹੀਂ ਹੈ।
ਜਤੀ ਸਤੀ ਸੰਨਿਆਸੀਆਂ ਸਭ ਕਾਲੇ ਵਾਸੀ, ਜਿੰਨੇ ਜਤੀ ਸਤੀ ਸੰਨਿਆਸੀ ਲੋਕ ਨੇ ਤੇ ਸਭ, ਜੇ ਇਹਨਾਂ ਦੇ ਕੋਲ ਸੱਚ ਨਹੀਂ ਤੇ ਨਿਰੰਕਾਰ ਤੋਂ ਬਿਨਾਂ ਇਹ ਸਾਰੇ ਵਿਨਾਸ਼ ਖਤਮ ਹੋਣ ਵਾਲੇ ਨੇ, ਸਰੀਰਕ ਤੌਰ ਤੇ ਵੀ ਖਤਮ ਹੋਣੇ। ਮੁਨ ਜੋਗੀ ਮੁਨੀਜਨ, ਜੋਗੀ ਦਿਗੰਬਰਾ ਜਮੇ ਸਣ ਜਾ ਸੀ, ਸਣੇ ਸਣੇ ਜੰਮ, ਜਿਹਨੂੰ ਅਸੀਂ ਜੰਮ ਕਰਕੇ ਕਹਿੰਦੇ, ਉਹ ਵੀ ਸਭ ਜਾਣ ਹਾਰ, ਸਭ ਜਿੰਨੇ ਵੀ ਦੇਵਤੇ ਅਸੀਂ ਮੰਨ ਲਏ ਨੇ ਇਹ ਸਾਰੇ ਵਿਣਸਣ ਹਾਰ ਨੇ। ਜੋ ਦੀ ਸਹਿ ਸੋ ਵਿਣਸਣਾ, ਇਉਂ ਕਹਿ ਲਈਏ ਵੀ ਜੋ ਤੁਹਾਨੂੰ ਸਾਹਮਣੇ ਅੱਖਾਂ ਦਿਸਦਾ, ਭਾਵੇਂ ਧਰਤੀ ਹੈ, ਭਾਵੇਂ ਸੂਰਜ ਹੈ, ਭਾਵੇਂ ਆਕਾਸ਼ ਹੈ, ਭਾਵੇਂ ਚੰਦ ਹੈ, ਭਾਵੇਂ ਤਾਰ, ਜੋ ਦਿਸਦਾ ਸਭ ਬਿਨਸ ਬਨਾਸੀ, ਇਹ ਸਭ ਚਲਾਏਮਾਨ ਹੈ, ਸਾਰਾ ਖਤਮ ਹੋਣ ਵਾਲਾ ਨਿਰੰਕਾਰ ਤੋਂ ਬਿਨਾਂ। ਆਖਰੀ ਪੰਕਤੀ ਵਿੱਚ ਫਿਰ ਪ੍ਰਾਣੀ ਪੌੜੀ ਦੀ ਤਰ੍ਹਾਂ ਨਿਚੋੜ ਦਿੰਦੇ ਨੇ, ਕਹਿਣ ਲੱਗੇ, ਥਿਰ ਪਾਰ ਬ੍ਰਹਮ ਪਰਮੇਸ਼ਰੋ, ਥਿਰ ਟਿਕਾਊ ਕੇਵਲ ਕੌਣ ਹੈ? ਪਾਰ ਬ੍ਰਹਮ ਨਿਰੰਕਾਰ ਵਾਹਿਗੁਰੂ ਅੱਲਾ, ਥਿਰ ਪਾਰ ਬ੍ਰਹਮ ਪਰਮੇਸ਼ਰੋ, ਸੇਵਕ ਥਿਰ ਹੋ ਸੀ ਤੇ ਜਾਂ ਉਹਦੇ ਨਾਲ ਜੁੜਿਆ ਹੋਇਆ ਨਿਰੰਕਾਰ ਦਾ ਸੇਵਕ, ਜੋ ਆਪਣੇ ਅਵਗੁਣਾਂ ਨੂੰ ਖਤਮ ਕਰਕੇ ਉਸ ਸੱਚ ਵਿੱਚ ਟੁੱਬੀ ਲਾ ਕੇ ਤੇ ਉਹਦਾ ਰੂਪ ਹੋ ਗਿਆ, ਉਹ ਵੀ ਸਦਾ ਥਿਰ ਰਹਿਣ ਵਾਲਾ ਸੱਚ ਹੋ ਜਾਂਦਾ, ਸੱਚੇ ਪਾਤਸ਼ਾਹ ਰਹਿਮਤ ਕਰਨ। ਅਸੀਂ ਧਰਮ ਗ੍ਰੰਥ ਪੜ੍ਹਦੇ ਪੜ੍ਹਦੇ ਜੀਵਨ ਜਿਉਂਦੇ ਜਿਉਂਦੇ, ਪਰਿਵਾਰ ਨੂੰ ਪਾਲਦੇ ਪਾਲਦੇ, ਨਿਰੰਕਾਰ ਨਾਲ ਇੱਕ ਹੋਣ ਦਾ ਯਤਨ ਕਰੀਏ। ਅੱਜ ਕੱਲ੍ਹ ਸਹਿਜੇ ਸਹਿਜੇ ਸਾਡੀ ਗੁਰੂ ਨਾਲ ਨਿਰੰਕਾਰ ਨਾਲ ਨੇੜਤਾ ਬਣਦੀ ਜਾਏ। ਇਹ ਅਰਦਾਸ ਬੇਨਤੀ ਕਰੀ, ਸੱਚੇ ਪਾਤਸ਼ਾਹ ਤੂੰ ਰਹਿਮਤ ਕਰ, ਸਾਨੂੰ ਸਮਰਥ ਬਖਸ਼, ਅਸੀਂ ਜਦੋਂ ਗੁਰੂ ਘਰ ਆਈਏ ਕੁਝ ਨਾ ਕੁਝ ਸਿੱਖਿਆ ਲੈ ਕੇ ਜਾਈਏ, ਜਿਸ ਤਰ੍ਹਾਂ ਦੇ ਅੱਗੇ ਉਸ ਤਰ੍ਹਾਂ ਨਾ ਮੁੜੀਏ। ਜਿਸ ਦਿਨ ਸਿੱਖਿਆ ਲੈ ਕਰਕੇ ਜਾਣ ਦੀ ਸਾਨੂੰ ਜਾਚ ਆ ਗਈ ਤੇ ਸਮਾਂ ਦੂਰ ਨਹੀਂ ਕਿ ਅਸੀਂ ਥਿਰ ਹੋ ਜਾਵਾਂਗੇ, ਉਸ ਨਿਰੰਕਾਰ ਨਾਲ ਅਭੇਦ ਹੋ ਜਾਵਾਂਗੇ। ਸੱਚੇ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਦਾ ਬਹੁਤ ਸਾਰੀਆਂ ਸੰਗਤਾਂ ਵੱਲੋਂ ਸਤਿਕਾਰ ਕੀਤਾ ਗਿਆ। ਸੱਚੇ ਪਾਤਸ਼ਾਹ ਪਰਿਵਾਰਾਂ ਨੂੰ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ ਬਖਸ਼ੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗਜ ਵੱਜ ਕੇ ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਦੀ ਹਾਜ਼ਰੀ ਪ੍ਰਵਾਨ ਮਹਾਰਾਜ ਮਿਰਕਲ ਪਰਮਾਤਮਾ ਦੀ ਬੰਦਗੀ ਯਾਦ ਸਿਮਰਨ ਉਧਰਲੇ ਪਾਸੇ ਵੀ ਸਾਡਾ ਚਿੱਤ ਜੁੜ ਜਾਏ। ਜਦੋਂ ਚੇਤੇ ਵਿੱਚ ਉਹਦਾ ਚੇਤਾ ਆਉਂਦਾ ਹੈ, ਤੇਰੀ ਯਾਦ ਵਿੱਚ ਨਿਰੰਕਾਰ ਦੀ ਯਾਦ ਆਏ,

ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ। ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ, ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਦਾਸੀ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੂੰ ਸਮਰਾਉ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ। ਘਰ ਨੌਂਡ ਦੇ ਆਵੇ ਧਾਏ, ਸਭ ਥਾਈ ਹੋਏ ਸਹਿਜ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਿਜ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੁਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ, ਤੱਪੀਆਂ, ਜਰਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਜ ਦੇ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪੜੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆ ਰਹੇ ਨੇ, ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਸਤ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਰ ਸਾਹਿਬ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ। ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਜੀ ਤੇ ਫਤਿਹ ਬਿਰਤ ਕੀ ਪਾਏ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ। ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਯੁਗ ਹੋ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਹਿਬ ਜਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ, ਨਿਮਾਣਿਓ ਕੇ ਮਾਨ, ਤਾਣਿਓ ਕੇ ਤਾਣ, ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ, ਸਜੇ ਦੀਵਾਨਾ ਆਰਤੀ, ਸ਼ਬਦ ਕੀਰਤਨ, ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ, ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ, ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਿਟਾਉਣਾ।

ਦਾ ਪ੍ਰਵਾਨ ਕਰਨੀ ਆ। ਸਭਨਾਂ ਨੂੰ ਧਰਮ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ। ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰ ਸੰਗਾਂ ਵਾਸਤੇ, ਆਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਜੀ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀ ਆਪ ਦਰ ਘਰ ਦੇ ਸੇਵ, ਭਾਈ ਪ੍ਰੀਤ ਸਿੰਘ ਗਰੇਵਾਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਜੀ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੀਬੀ ਅਮਨ ਦੀਪ ਕੌਰ ਅਤੇ ਭਾਈ ਨਵਦੀਪ ਸਿੰਘ ਸੈਣੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $2,500 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਭਾਈ ਸੁਸ਼ਾਂਤ ਸਚਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ ਬਿਰਤ ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਕਰਦੇ ਸੇਵਕ ਭਾਈ ਪ੍ਰਤਪਾਲ ਸਿੰਘ ਜੀ ਪਰਿਵਾਰ ਵੱਲੋਂ ਬੱਚੀ ਰਮਨੀਕ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦੇ ਹਾਂ, ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ, ਬੱਚੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਲੰਬੀ ਆਜੂ ਵਿਦਿਆ ਦੇ ਦਾਨ, ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਕਰਦੇ ਸੇਵਕ ਸਰਦਾਰ ਭੁਪਿੰਦਰ ਸਿੰਘ, ਬੀਬੀ ਬਲਜੀਤ ਕੌਰ ਪਰਿਵਾਰ ਵੱਲੋਂ ਬੱਚੀ ਹਰਮਨ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦੇ ਹਾਂ, ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ, ਬੱਚੀ ਹਰਮਨ ਕੌਰ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਲੰਬੀ ਆਯੂ ਵਿਦਿਆ ਦੇ ਦਾਨ, ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਕਿਰਪਾ ਕਰੋ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਇਆ ਕੀ ਰਹੇ ਨਾ, ਪਾਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨਾ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ ਤੁਮ ਗਾਵੋ ਮੇਰੀ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਵੜੇ ਸੰਭਾਲੀਆਂ ਨੂੰ ਦੇਖੇ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦਣੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹਾ ਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸ ਵਿੱਚ ਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਮਣ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਹੁ ਹੋਇ ਜਾਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜੁਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਓ ਸਾਗਤ ਹਰ ਰਸ ਸਾਧਨਾ ਜਾਣਿਆ ਧਨਿਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚਲੈ ਚਵੈ ਦੁਖ ਭਾਵ ਹੈ ਜਮਕਾਲ ਸਹਿ ਸਿਰ ਡੰਡਾ ਹੇ ਹਰਜਨ ਹਰ ਹਰ ਨਾਮ ਸਮਾਨ ਹੈ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖੁੜ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੇ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਨਹਿਲ ਕੀ ਬੇਲਾ ਈਹਾਂ ਖਾਟ ਚਲੋ ਹਰਲਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸੋ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਾਸੇ ਅਕਥ ਕਥਾ ਤਿੰਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਉਦਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਕਹੋ ਨਾਨਕ, ਸਭ ਤੇਰੀ ਵਡਿਆਈ ਕੋਈ ਨਾ ਮੇਰਾ ਵਾਹਿਗੁਰੂ। ਬੋਲੋ ਜੀ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਇ, ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਖ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜੇ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨੋ ਨਿਦਾਵੇ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦਾਰ ਜੀ ਕਾ ਧਿਆਨ ਕਰਕੇ ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟੀਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਦਾਤਾ ਜੀ, ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ। ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਇਸ ਵੇਲੇ ਤੱਕ ਖੁੱਲ੍ਹੇ ਦਰਸ਼ਨ ਦੇ ਦਰ ਦੇ ਕੇ ਨਿਹਾਲ ਨਿਹਾਲ ਕੀਤਾ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਮਹਾਰਾਜ ਜੀ ਸੇਵਾਦਾਰ ਹਾਜ਼ਰ ਨੇ, ਭੁੱਲ ਚੁੱਕ ਦੀ ਖਿਮਾ ਕਰਿਓ, ਰਹਿਣ ਆਈਏ ਸੁਖਮਈ ਸ਼ਾਂਤਮਈ ਬਤੀਤ ਕਰਾਇਓ। ਸਤਿਗੁਰੂ ਜੀ ਆਪ ਜੀ ਆਗਿਆ ਬਖਸ਼ਿਸ਼ ਕਰੋ, ਨਿਜ ਸਥਾਨ ਸੱਚਖੰਡ ਪਲੰਘ ਤੇ ਵਿਰਾਜਮਾਨ ਹੋਵੋ। ਅੰਮ੍ਰਿਤ ਵੇਲੇ ਫੇਰ ਦਰਸ਼ਨ ਬਖਸ਼ਿਓ, ਸੁਖ ਹੋਵੇ, ਨਾਮ ਚਿਤਾਵੇ, ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਹ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਗੁਰਦੇਵ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਸਤਿਗੁਰਾਂ ਦੇ ਪਵਿੱਤਰ ਅੰਗ 623 ਉੱਪਰ ਪਾਵਨ ਸ਼ਬਦ ਦਰਜ ਹੈ। ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਗਿਆ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਵਿੱਚ ਇਹੀ ਕਿਰਪਾ ਬਖਸ਼ਿਸ਼ ਕੀਤੀ ਹੈ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵਹੋ, ਜੀ ਕੈ ਸੰਗ ਸਹਾਈ। ਭਾਵ ਕੀ ਹੈ ਭਾਈ, ਉਹ ਹਰੀ ਪਰਮਾਤਮਾ ਪਰਮੇਸ਼ਵਰ ਦੇ ਗੁਣਾਂ ਨੂੰ ਸਦਾ ਗਾਓ, ਜਿਸ ਹਰੀ ਦੀ ਕੀਰਤੀ ਦੀ ਬਦੌਲਤ ਮਨ ਦੀਆਂ ਸਾਰੀਆਂ ਇੱਛਾਵਾਂ ਸੰਪੂਰਨ ਹੁੰਦੀਆਂ ਹਨ, ਹਰ ਤਰ੍ਹਾਂ ਦਾ ਸੁੱਖ ਪ੍ਰਾਪਤ ਹੁੰਦਾ ਹੈ। ਜਿੱਥੇ ਕਿੱਥੇ ਵੀ ਜੀਵ ਚਲਾ ਜਾਏ, ਉਸ ਨਾਮ ਦੀ ਬਦੌਲਤ, ਵਾਹਿਗੁਰੂ ਦੀ ਕਿਰਪਾ ਦੀ ਬਦੌਲਤ ਹਰ ਥਾਂ 'ਤੇ ਸੁੱਖ ਸਹੂਲਤ ਪ੍ਰਾਪਤ ਹੁੰਦੀ ਹੈ। ਐਸੇ ਵਡਭਾਗੀ ਮਨੁੱਖ ਨੂੰ ਗੁਰੂ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਸਦਾ ਸਹਾਈ ਹੁੰਦਾ ਹੈ ਅਤੇ ਸਾਰੇ ਪਦਾਰਥ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ, ਜਿਹਦੇ ਪਾਸ ਹਰੀ ਦਾ ਨਾਮ ਹੈ, ਹਰੀ ਦੀ ਕੀਰਤੀ ਹੈ। ਪੰਚਮ ਪਾਤਸ਼ਾਹ ਜੀ ਨੇ ਇਹੀ ਬਖਸ਼ਿਸ਼ ਰਹਿਮਤ ਕੀਤੀ ਹੈ। ਪਰਮੇਸ਼ਵਰ ਦਾ ਨਾਮ ਸਰਵ ਕਲਾ ਸਮਰੱਥ ਹੈ, ਸਰਵ ਇੱਛਾਵਾਂ ਪੂਰੀਆਂ ਕਰਨ ਦਾ ਮਾਲਕ ਹੈ, ਦਾਤਾ ਹੈ, ਰਹਿਮਤਾਂ ਦਾ ਦਾਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਗੁਰਦੇਵ ਜੀ ਬਖਸ਼ਿਸ਼ ਕਰਕੇ ਨਿਵਾਜਨ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਹੁਣ ਆਪਾਂ ਸਰਵਣ ਕਰਨੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ।

ਮਨੀ ਆਪਹਿ ਕੌਤ ਕਰੈ ਅਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਹੀ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ।

ਸਭ ਉੱਪਰ ਹੂਵਤ ਕਿਰਪਾਲ। ਆਪਣੇ ਕਰਤਵ ਜਾਣੈ ਆਪ, ਅੰਤਰ ਜਾਮੀ ਰਹੋ ਬਿਆਪ। ਪ੍ਰਤਪਾਲੈ ਜੀਅਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸਹਿ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮੰਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰੇ ਕਹਿ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸੇਵ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੈ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਦਿਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਿਆ ਪਹਿ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪ੍ਰਪਰਮ ਆਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਉ। ਆਠ ਪਹਿਰ ਪ੍ਰਭੇਖੋ ਨੇਰਾ, ਮਿਟੈ ਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੁਇ ਲਿਓ ਸਵਾਰੁ, ਰਾਮ ਨਾਮ ਅੰਤਰ ਉਰਧਾਰੁ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤਿਸ ਸਾਚ ਪਰਿਖਿਆ। ਮੰਤਰ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ। ਸਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਕੇਪ ਤੁਮਾਰੀ। ਇੱਕਾ ਟੇਕ ਰੱਖੋ ਮਨ ਮਾਹੀ, ਨਾਨਕ ਬਹੁਰ ਨਾਇਆ ਵਹਿ ਜਾਹੇ। ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰੱਖ ਨਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੂਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋਇ ਨ ਪਹੁੰਚਣ ਹਾਰ। ਸਿਰੇ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅਮਰ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਵਸੈ ਸੁਹੂਤ ਨਿਹਾਲ, ਤਾ ਕੈ ਨਿਤ ਨਯਾਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਸ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰਦਿਆ, ਗਿਆਨ ਅੰਧੇਰ ਬਿਨਾ। ਸਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ। ਸੰਤ ਸੰਗੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਰੀ ਇਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਧ ਅਨਹਤੈ ਨਾਦ, ਕਹਿ ਨ ਜਾਈ ਚਰਜ ਵਿਸਮਾ। ਤਿਨ ਦੇਖਿਆ ਸਾਬ ਦਿਖਾਏ, ਨਾਨਕ ਤੇ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ, ਅਨੰਤ ਘਟ ਘਟ ਵਿਆਪ ਰਿਹਾ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਬੰਧ ਤਿਨ ਪਰਬ ਤੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈਸਨ ਤਨ ਮਾਹੀ, ਚਾਰ ਕੁੰਡ ਤੈ ਦਿਸੇ ਸਮਾਹੀ। ਤਿਸ ਤੇ ਪਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸਿਅ ਸੂਰ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲਾ ਕਬ ਹੂੰ ਡੋਲੈ। ਸਰਵ ਕਲਾ ਕਰਕੇ ਲੈ ਕੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾ ਕੀ ਜੋ, ਧਾਰ ਰਿਹੋ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸ਼ਵਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸੁ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਈ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਵਸੀ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀ ਹੈ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਵਿਸਤਾਰ,

ਭੁਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇਪਰਵਾਹੋ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੈ ਹੈ ਮੰਗੈ ਹੈ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ, ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ਼, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਾਲਾ ਹਨਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸ਼ਨਾਨ, ਸੁਣੈ ਪੜ ਪੜ ਪਾਵੈ ਮਾਨ, ਸੁਣੈ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼, ਸੁਣੈ ਸਾਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੈ ਰਾਹੋ, ਸੁਣੈ ਹਾਥ ਹੋਵੈ ਅਸਗਾਹੋ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਸ਼ੋ ਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ,
ऐसा नाम निरंजन होए जे को मन जाने मान कोए मन सुरत होवे मन बुद्ध मन सगल भवन की सुध मन मोहे चोटा न खाए मन जम कै साथ न जाए ऐसा नाम निरंजन होए जे को मन जाने मान कोए मन मार्ग ठाक न पाए मन पत स्यों प्रगट जाए मन मग न चले पंथ मन धर्म से तीसन बंध ऐसा नाम निरंजन होए जे को मन जाने मान कोए मन पावह मुख दुआर मन परवार साधार मन तरह तारी गुर सिख मन नानक पवह ना भिखु ऐसा नाम निरंजन होए जे को मन जाने मान कोए पंच परवान पंच प्रधान पंचे पावह दरगह मान पंच सो है दर राजान पंचा का गुर एक ध्यान जे को कह करे विचार करते कह करने नाही सुमार तौल धर्म दया का पूत संतोख थाप रखिया जिन सूत जे को बुझ होवे सचियार तवले उपर केता पार धरती होर पर होर होर तिस ते पार तले कवन जोर जी जात रंगा के नाव सबना लिखिया गुड़ी कलाम ए हो लेखा लिख जाने कोए लेखा लिखिया केता होए केता तान सवाले हो रूप केती दात जाने कौन कूत कीता पसाओ एको कवाओ तिस ते होए लख दरियाओ कुदरत कवन कहा विचार वारिया न जावा एक वार जो तुद पावे साई भली कार तू सदा सलामत निरंकार असंख जप असंख पाओ असंख पूजा असंख ताप ताओ असंख ग्रंथ मुख वेद पाठ असंख जोग मन रहे उदास असंख भगत गुण ज्ञान विचार असंख सती असंख दातार असंख सूर मोह पख सार असंख मोन लेव लाए तार कुदरत कवन कहा विचार वारिया न जावा एक वार जो तुद पावे साई भली कार तू सदा सलामत निरंकार असंख मूर्ख अंध घोर असंख चोर हराम खोर असंख अमर कर जाहे जोर असंख गलवड हत्या कमाहे असंख पापी पाप कर जाहे असंख कूड़ियार कूड़े फिराहे असंख मलेश मल पख खाहे असंख निंदक सिर करहे पार नानक नीच कहे विचार वारिया न जावा एक वार जो तुद पावै साई पलिकार तू सदा सलामत निरंकार असंख नाम असंख थाव अगम अगम असंख लो असंख कह सिर पार होए अखरी नाम अखरी सलाह अखरी ज्ञान गीत गुण गाह अखरी लिखन बोलन बाण अखरा सिर संजोग वखाण जिन ए लिखे तिस सिर नाहे जेव फुरमाए तेव तेव पाहे जेता कीता तेता नाओ विण नावै नाही को थाओ कुदरत कवन कहा विचार वारिया न जावा एक वार जो तुद पावे साई भली कार तू सदा सलामत निरंकार भरिए हाथ पैर तन देह पानी धोता है उत्तर सोखे मूत पलीती कपड़ होए दे साबुन लइए ओ धोए भरिए मत पापा कै संग ओह धोपै नावै कै रंग पुनी पापी आखण नाहे कर कर करना लिख लै जाहो आपे बीज आपे ही खाहो नानक हुक्मी आवहो जाहो तीरथ तप दया दत दान जे को पावै तिल का मान सुनया मन्या मन कीता पाओ अंतरगत तीरथ मल नाओ सब गुण तेरे मैं नाही कोए विण गुण कीते भगत न होए स्वस्थ आथ बाणी ब्रह्माओ सत सुहाण सदा मन चाओ कवन सुवेला वक्त कवन कवन थित कवन वार कवन से रुति माह कवन जित हुआ आकार
वेल न पाइया पंडती जे होवै लेख पुराण वक्त न पायो कादिया जे लेखन लेख कुरान थेतवार ना जोगी जाने रुत माहो ना कोई जा करता सिर ठीकाउ साजे आपे जाने सोई किव कर आखा किव साला ही क्यों वरनी किव जाना नानक आखण सब को आखै एक दू एक सियाणा वड्डा साहिब वड्डी नाई कीता जा का होवै नानक जी को आपौ जाने अगै गया ना सो है पाताला पाताल लाखो आगास आगास ओड़क ओड़क भाल थके वेद कहन एक बात सहस अठारह कहन कतेबा असलो एक धात लेखा होए ता लिखी है लेखा होए विनाश नानक वड्डा आखी है आपे जाने आप सालाही सालाही एती सूरत ना पाइया नदियां अतः वाह पवै समुंद ना जानिया है समुंद साह सुल्तान गिरहा सेती माल तन कीड़ी तुल ना होवनी जे तिस मन होना विसरा है अंत न सिखती कहन न अंत अंत न करण देन न अंत अंत न वेखण सुन न अंत न जापै क्या मन मंत अंत न जापै कीता आकार अंत न जापै पारावार अंत कारण किते बिल लाहे ताके अंत न पाए जाहे एहो अंत न जाने कोय बहुता कहिए बहुता होए वड्डा साहिब ऊंचा थाऊ ऊंचे ऊपर ऊंचा नाऊ एवड ऊंचा होवै कोए तिस ऊंचे कौ जाने सोए जेवड आप जाने आप नानक नदरी करमे दात बहुता कर्म लिखिया न जाए वड्डा दाता तिल ना तमाए केते मंगा है जोद अपार केतिया गणत नहीं विचार केते खाप तुट है वेकार केते लै लै मुकर पाहे केते मूरख खाही खाहे केतिया दुख भूख साध मार ए पे दात तेरी दातार बंद खलासी पाणै होए होर आख ना सकै कोए जे को खाए को आखण पाए ओह जाने जेतिया मुहे खाए आपे जाने आपे दे आखह से पेके के जिसनु बख्शे सिफत सलाह नानक पातशाही पातशाह अमुल गुण अमुल वापार अमुल वापारिये अमुल भंडार अमुल आवह अमुल लै जाहे अमुल पाए अमुला समाहे अमुल धर्म अमुल दीवान अमुल तुल अमुल परवान अमुल बख्शीस अमुल निशान अमुल करम अमुल फुरमान अमुलो अमुल आखिया न जाए आख आख रहे लिवलाए आख है वेद पाठ पुराण आख है पढ़े करह वख्याण आख है परमे आख है इंद आख है गोपी तय गोविंद आख है ईसर आख है सिद्ध आख है केते कीते बुद्ध आख है दानव आख है देव आख है सुर नर मुन जन सेव केते आख है आखण पाहे केते कह कह उठ उठ जाहे एते कीते होर करे हे ता आख न सक है केई के जेवड भावै तेवड होए नानक जाने साचा सोए जे को आखै बोल बिगाड़ ता लिखी है सिर गावा रंगावार सो दर केहा सो घर केहा जित बह सर्ब संभाले वाजे नाद अनेक असंखा केते वावण हारे केते राग परि स्यों कहियन केते गावण हारे गावह तुहनो पौण पाणी बैसंत्र गावह राजा धर्म दुआरे गावह चित गुपत लिख जाण है लिख लिख धर्म बिचारे गावह ईसर ब्रह्मा देवी सोहन सदा सवारे गावह इंद इंदासन बैठे देवत्या दर नाले गावह सिद्ध समाधि अंदर गावन साध विचारे गावन जति सती संतोखी गावह वीर करारे गावन पंडित पढ़न रखी सर जुग जुग वेदा नाले गावै मोहनिया मन मोहन सुरगा मश पयाले गावन रतन उपाय तेरे आठ साठ तीरथ नाले गावह जोद महाबल सूरा गावह खाणी चारे गावह खंड मंडल वर भंडा कर कर रखे तारे सेई तुदनो गावै जो तुद पावन रते तेरे भगत रसाले
ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ, ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ ਕਰ ਕਰ ਵੇਖਾਏ, ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰ ਹੈ ਬੇਭੂਤ, ਹਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜਹ ਨਾਦ ਆਪ ਨਾਥ, ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੋਏ ਕਾਰ ਚਲਾਵੈ ਹੈ ਲਿਖੇ ਆਵੈ ਹੈ ਭਾਗ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋ ਕਿ ਛੁਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਹੇ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ, ਸੁਣ ਗਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਣ, ਕੱਚ ਪਕਾਈ ਓਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖ ਹੋ ਕਰਮ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕਿਤਿਆ ਕਰਮ ਭੂਮੀ ਮੇਰ, ਕਿਤੇ ਕਿਤੇ ਤੂੰ ਉਪਦੇਸ਼, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ਼, ਕਿਤੇ ਦੇਵ ਦਾਨਵ ਮੁਨ, ਕਿਤੇ ਕਿਤੇ ਰਤਨ ਸਮੁੰਦ, ਕਿਤਿਆ ਖਾਣੀ ਕਿਤਿਆ ਬਾਣੀ, ਕਿਤੇ ਪਾਤ ਨਿਰਿੰਦ, ਕਿਤਿਆ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੂਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਾਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਸਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ,
ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਤੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਇ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੀਤੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਹਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਯਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤੰਗ ਅਬਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ
अलीक है, नृसरीक है, नृलंब है, असंभ है, अगम है, अजम है, अपूत है, अशूत है, अलोक है, अशोक है, अकर्म है, अपर्म है, अजीत है, अपीत है, अबा है, अगा है, अमान है, निधान है, अनेक है, फिर एक है, भुजंग प्रयात छंद, नमो सर्वमाने समस्ति निधाने, नमो देव देवे अपेखी अपेवे, नमो काल काले, नमो सर्व पाले, नमो सर्व गौणे, नमो सर्व पहुणे, अनंगी अनाथे नरसंगी परमाथे, नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने, नमो नृत नृते, नमो नाद नादे, नमो पान पाने, नमो बाद बादे, अनंगी अनामे समस्ति स्वरूपे, प्रपंगी प्रमाथे समस्ति विभूते, कलंकं बिना नेकलंकी स्वरूपे, नमो राज रजवेश्वरं परम रूपे, नमो जोग जोगवेश्वरं परम सिद्धे, नमो राज रजवेश्वरं परम वृद्धे, नमो शस्त्रपाणे, नमो अस्त्रमाणे, नमो परम ज्ञाता, नमो लोकमाता, अपेक्षीय परमे अपोगी अपुगते, नमो जोग जुगवेश्वरं परम जुगते, नमो नेत नारायणे क्रूर कर्मे, नमो प्रेत अप्रेत देवे सुतर्मे, नमो रोग हर्ता, नमो राग रूपे, नमो साहसाहंग, नमो पूप पूपे, नमो दान दाने, नमो मान माने, नमो रोग रोगे, नमस्तं ईशनानं, नमो मंत्र मंत्रं, नमो यंत्र यंत्रं, नमो इष्ट इष्टे, नमो तंत्र तंत्रं, सदा सच्चिदानंद सर्वं परणासी, अनूपे अरूपे समस्त निवासी, सदा सिद्ध दा बुद्ध दा विरुद्ध करता, अधो उर्ध अर्धं अगं ओग हरता, परं परम परमेश्वरं प्रोष पालं, सदा सर्वदा सिद्ध दाता दयालं, अशेदी अपेदी अनामं अकामं, समस्त पराजी समस्त सतामं, तेरा जोर चाचरी छंद, जले हैं थले हैं, अपीत हैं अपेय हैं, प्रभु हैं अजू हैं, आदेश हैं अपेश हैं, भुजंग प्रयात छंद, अगाधे अबाधे आनंदी स्वरूपे, नमो सर्वमाने समस्ति निधाने, नमस्तवं निर्नाथे, नमस्तवं परमाथे, नमस्तवं अगंजे, नमस्तवं अपंजे, नमस्तवं अकाले, नमस्तवं अपाले, नमो सर्वदेशे, नमो सर्वपेशे, नमो राज राजे, नमो साज साजे, नमो साह साहे, नमो माह माहे, नमो गीत गीते, नमो प्रीत प्रीते, नमो रोग रोखे, नमो शोक शोखे, नमो सर्व रोगे, नमो सर्व भोगे, नमो सर्व जीतं, नमो सर्व पीतं, नमो सर्व ज्ञानं, नमो परमतानं, नमो सर्व मंत्रं, नमो सर्व जंत्रं, नमो सर्व त्रिसंग, नमो सर्व कृषंग, नमो सर्व रंगे त्रिपंगी अनंगे, नमो जीव जीवं, नमो बीज बीजे अखिजे अपिजे समस्तं प्रसिजे, कृपालं स्वरूपे कुकर्मं प्रणासी, सदा सर्वदा हृदय सिदं निवासी, चरपट शांत त्वा प्रसाद, अमृत कर्मे अमृत धर्मे, अखल जोगे अचल भोगे, अचल राजे अटल साजे, अखल धर्मं अलख कर्मं, सर्वं दाता सर्वं ज्ञाता, सर्वं पाने सर्वं माने, सर्वं प्राणं सर्वं प्राणं, सर्वं भुगता सर्वं जुगता, सर्वं देवं सर्वं पेवं, सर्वं काले सर्वं पाले, लुवाल शंत्वा प्रसाद, आद रूप अनाद मूरत, अजोन पुरुष अपार, सर्व मान त्रिमान देव अपेव आद उदार, सर्व पालक सर्व कालक, सर्व को पुन काल, यत्र तत्र विराज ही अवधूत रूप रिसाल, नाम ठाम ना जात जाकर, रूप रंग न रेख, आद पुरुष उदार मूरत, अजोन आद अशेख, देश और न पेस जाकर, रूप रेख न राग, यत्र तत्र दिशा विशा होए फैल्यो अनुराग, नाम काम विहीन पेखत ताम हूँ नह जाहे, सर्व मान सर्वत्र मान सदैव मान तताहे, एक मूर्त अनेक दर्शन कीन रूप अनेक, खेल खेल आखेल खेल न अंत को फिर एक, देव पेव न जानहि जेह बेद और कतेव, रूप रंग न जात पात सो जानहि केह जेव, तात मात न जात जाकर, जन्म मरण विहीन चक्र बकर, फिर चतुर चक मानहि पुर तीन, लोक चौदह के बिखय जग जाप ही जिह जाप, आद देव अनाद मूरत, थापेओ सबै जिह थाप, परम रूप पुनीत मूरत, पूर्ण पुरख अपार, सर्व स्वर च्यो स्वयंभव गडन पंजन हार, कालहीन कला संयुक्त अकाल पुरख आदेश, धर्म ताम सो परम रहत, अपूत अलख अपेश, अंग राग न रंग जा कह, जात पात न नाम, गर्भ गंजन दुष्ट भंजन मुक्त दायक काम, आप रूप अमीक अन उस्तत, एक पुरख अवतूत, गर्भ गंजन सर्व भंजन, आद रूप असूत, अंगहीन अपंग अनात्म, एक पुरख अपार, सर्व लायक सर्व कायक, सर्व को प्रतपार,
ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹਿ ਜਿਹੇ ਰੂਪ ਰੰਗ ਅਰ ਵੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹਿ ਵਹੁ ਚਿਤ ਮਧੁਭਾਰ ਛੰਦ ਤੁਆ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦ੍ਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੂਤ ਪ੍ਰਚੰਡ ਮੇਤ ਗਤ ਅਖੰਡ ਆਲਿਸਯ ਕਰਮ ਆਦ੍ਰਿਸਯ ਧਰਮ ਸਰਬਾ ਪ੍ਰਣਾਢੈ ਅੰਡੰਡ ਬਾਢੈ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਹੈ ਚਤੁਰ ਚੱਕਰ ਦਾਨੇ ਹੈ ਚਾਚਰੀ ਛੰਦ ਨ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਾਥਤੇ ਕੇ ਆਸ਼ੇਜ ਦੇਸੈ ਕੇ ਆ ਭੇਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭੇਜ ਲੋਕੈ ਕੇ ਆਦਿਤ ਸੋ ਕਹਿ ਕੇ ਆਵਧੂਤ ਵਰਣੈ ਕੇ ਬੇਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਧੁਜਾ ਹੈ ਕੇ ਆਸੋਕ ਵਰਣੈ ਕੇ ਸਰਬਾ ਅਭਰਣੈ ਕੇ ਜਗਤੰ ਕਰਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰ ਬਹੀਨੇ ਕੇ ਏਕੈ ਅਧੀਨੈ ਕੇ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕੇ ਪਾਕ ਬੇਐਬ ਹੈ ਕੇ ਗੈਬੂਲ ਗੈਬ ਹੈ ਕੇ ਅਫਗੁਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦਹਿੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਯ ਹੈ ਕੇ ਸਰਬਤਰ ਦਾਨਯ ਹੈ ਕੇ ਸਰਬਤਰ ਗਾਉਣਾ ਹੈ ਕੇ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਾਲਾ ਹੈ ਕਿ ਸਰਬਤਰ ਪਾਲਾ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਮਾਨਿਆ ਹੈ ਸਦਾ ਪ੍ਰਧਾਨਿਆ ਹੈ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭਾਨਾ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰਾ ਹੈ ਕਿ ਸਰਬਤਰ ਚੰਦਰਾ ਹੈ ਕਿ ਸਰਬੰ ਕਲੀਮ ਹੈ ਕਿ ਪਰਮੰ ਫਹੀਮੇ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇ ਸੁਲ ਸਲਾਮੈ ਸਲੀਖਤ ਮੁਦਾਮੈ ਗਨੀਮਲ ਸਿਕਸਤੈ ਗਰੀਬੁਲ ਪਰਸੁਤੈ ਬਿਲੰਦੁਲ ਮਕਾਨ ਜ਼ਮੀਨਲ ਜ਼ਮਾਨੈ ਤਮੀਜੁਲ ਤਮਾਮੈ ਰਜ਼ੂਅਲ ਨਿਧਾਨੈ ਹਰੀਫਲ ਅਜੀਮੈ ਰਜ਼ਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬੇਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਬਰਗੰ ਤ੍ਰਿਬਾਦੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰ ਪ੍ਰਣਾਸ਼ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੋਗਤ ਸਰੂਪ ਹੈ ਪਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਸ਼ੰਤ ਅਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਗਤਾ ਸਰਬੰ ਮੁਕਤਾ
रसावल शांत त्व प्रसाद। नमो नरक नासे सदैवं प्रकाशे अनंगं स्वरूपे अपंगं विभूते प्रमाथं प्रमाथे सदा सर्वसाथे अगाध स्वरूपे निर्बाध विभूते अनंगी अनामे त्रिपंगी त्रिकामे नृपंगी स्वरूपे सर्वंगी अनूपे। न पोत्र न पुत्र न सत्र न मित्र न तात न माता न जात न पाता है नृसाकं सरीक है अमितो अमीक है सदैवं प्रभा है अजय है अजा है भगवती शांत त्व प्रसाद। के जाहर जहूर है के हाजर हजूर है हमें सुल सलाम है समस्तुल कलाम है के साहिब दिमाग है के हुस्न चराग है के कामल करीम है के राजक रहीम है के रोजी दह दह के राजक रहंद है क्रीमल कमाल है के हुस्न जमाल है गनीमल खिराज है ग्रीबुल निवाज है हरी फुल शिकान है रासुल फिकान है कलंकंग प्रणास है समस्तुल निवास है अगंजुल गनीम है रजाइक रहीम है समस्तुल जुबा है के साहिब केरा है के नरकं प्रणास है बहस्तुल निवास है के सरबुल गुवन है हमेसुल रवान है तमामुल तमीज है समस्तुल अजीज है परंग परम ईस है समस्तुल अदीस है अदेसुल अलेख है हमेसुल अपेख है जमीनल जमा है अमीकुल ईमा है क्रीमल कुमाल है के जोरत जमाल है के अचलं प्रकाश है के अमितो सुभाष है के अजब स्वरूप है के अमितो विभूत है के अमितो पसा है के आत्म प्रभा है के अचलंग अनंग है के अमितो अपंग है मधुभार शंत व प्रसाद। मुन मन प्रणाम गुणगन मुदाम अरबर अगंज हर नर प्रपंज अनगन प्रणाम मुन मन सलाम हर नर अखंड बरनर अमंड अनुभव अनास मुन मन प्रकाश गुणगन प्रणाम जल थल मुदाम अनशेज आंगो आसन अपंग उपमा अपार गतमित उदार जल थल अमंड दिस्विस अपंड जल थल महंत दिस्विस बेअंत अनुभव अनासो त्रित तर तुरासो आजान बाहो एक सदा हो ओंकाराद कथनी अनाद खलखंड ख्याल गुरबर अकाल कर कर प्रणाम चित चरण नाम अनशे जुगात आजिज ना बात अन झंझ गात अन रंज बात अन टुट भंडार अन ठट अपार आडीठ धर्म अत ठीठ कर्म अन ब्रण अनंत दाता महंत हर बूरमल छंद त्व प्रसाद। करुणा लह अरकाल है खलखंडन है महमंडन है जगतेश्वर है परमेश्वर है कल कारण है सर्व उभारण है त्रित की तरण है जाग की करण है मन मान है जग जान है सर्वं पार है सर्वंकार है सर्व पास है सर्वनाश है करुणाकर है विश्वम्भर है सर्वेश्वर है जगतेश्वर है सर्वेश्वर है जगतेश्वर है ब्रह्मंडस है खलखंडस है परते पर है करुणा कर है अजपा जप है अथपा थप है अकृताकृत है अमृतामृत है अमृतामृत है करुणाकृत है कृताकृत है धरणी तृत है अमतेश्वर है परमेश्वर है अकृताकृत है अमृतामृत है अजबाकृत है अमृतामृत है नरनायक है खालकायक है विश्वम्भर है करुणालय है नृपनायक है सर्वपायक है भाव भंजन है अरगंजन है रेप तापन है जप जापन है अकलंकृत है सर्वाकृत है कर्ता कर है हरता हर है परमात्म है सर्वात्म है आत्म बस है जस के जस है भुजंग प्रयात छंद। नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग शांत रूपे नमो परम ततंग अततंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलहकर्ता नमो शांत रूपे नमो इंद्र इंद्रे अनादंग विभूते कलंकार रूपे अलंकार अलंके नमो आस आसे नमो बांक बंके अभंगी स्वरूपे अनंगी अनामे त्रिभंगी त्रिकाले अनंगी अकामे एक अशरी छंद अजय अलय अपह अभय अबू अजू अनास अकाश अगंज अपंज अलख अपख अकाल दयाल अलेख अपेख अनाम अकाम अगा अटा अनाथे प्रमाथे अजोनी अमोनी ना रागे ना रंगे ना रूपे ना रेखे अकर्मंग अपरमंग अगंजे अलेखे भुजंग प्रयात छंद। नमस्तुल प्रणामे समस्तुल प्रणासे अगंजुल अनामे समस्तुल निवासे नृकामंग विभूते समस्तुल स्वरूपे कुकर्मंग प्रणासी सुकर्मंग विभूते सदा सचदानंद सतरंग प्रणासी क्रीमल कुनिंदा समस्तुल निवासी
अजायब बबु अजायब बिभूते गजायब गनी में हरियं करियं करी मुर्रही में चत्र चक्रवर्ती चत्र चक्र पुगते सुयं भव सुभं सर्वदा सर्वजुगते दुकालं प्रणासी दयालं सरूपे सदा अंग संगे अपंगं बिभूते चत्र चक्रवर्ती चत्र चक्र पुगते सुयं भव सुभं सर्वदा सर्वजुगते दुकालं प्रणासी दयालं सरूपे सदा अंग संगे अपंगं बेबूते। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पाछे दसमी त्व प्रसाद सवैये। श्रावक सुध समूह सिदान के, देख फिरियो कार जोग जति के। सूर सुरार्दन सुध सुधाविक संत समूह अनेक मति के। सारे ही देश को देख रहे हो मत, को न देखियत प्राणपति के। श्री भगवान की पाए कृपा हूं ते, एक रति बिन एक रति के। माते मतंग जरे जर संग, अनूप उतंग सुरंग सुवारे। कोट तुरंग कुरंग से कूदत, पावन के गौन कौ जात निवारे। भारी पुजान के भूप पली बेद, न्यावत शीस न जात बिचारे। इते पय तो कहाँ पय भूपतो, अंत को नांगे ही पाए पधारे। जीत फ्रै सब देश दिशान को, बांज तटोल मृदंग नगारे। गुंजत गूढ़ गजान के सुंदर, हिंसत ही है राज हजारे। भूत पवेख पवान के भूपत, कौन गनय नहीं जात बिचारे। श्रीपत श्री भगवान भजे बिन, अंत कौ अंत के ताम सिधारे। तीरथ नान दया दम दान, सो संजम नेम अनेक बसेख है। वेद पुराण कतेव कुरान, जमीन जमान सबान के पेख है। पौन आहार जति जत तार, सबै सो विचार हजार क देख है। श्री भगवान भजे बिन भूपत, एक रति बिन एक ना लेखा है। सुध सिपा दुरंत दुबा, सुसाज सना दुर्जान दलेंगे। भारी गुमान परे मन में, कर पर्वत पंख हले ना हलेंगे। तोर अरीर मरूर मवासन, माते मतंगन मान मलेंगे। श्रीपत श्री भगवान कृपा बेन, त्याग जहान निदान चलेंगे। वीर अपार बड़े बरियार, अब चार है सार की तार पशैया। तोरत देश मलिंद मवासन, माते गजान के मान मलैया। गाड़े गड़ान को तोड़न हार, सो बात नहीं चक चार रवैया। साहिब श्री सबको सिर नायक, जाचक अनेक सो एक दिवैया। दानव देव फनिंद निसाचर, भूत पवेख पवान जपेंगे। जीव जिते जल में थल में, पल ही पल में सब थाप थपेंगे। पुन प्रतापन बाढ़ जायत धुन, पापन के बहु पुंज खपेंगे। साध समूह प्रसन्न फिरै जग, सत्र सवै अवलोक चपेंगे। मानव इंद्र गजेंद्र नरातप, जौन त्रिलोक को राज करेंगे। कोट इशनान गजादिक दान, अनेक सुअंबर साज भरेंगे। ब्रह्म में हेसर बिसन सचिपत, अंत फसे जाम फास परेंगे। जे नार श्रीपत के प्रस हैं पाग, ते नर फेर न देह तरेंगे। कहा पयो जो दो लोचन मूंद कै, बैठ रहे हो बक ध्यान लगायो। नाहत फिरियो लिए सात समुन्द्रन, लोक गयो प्रलोक गवायो। बास कियो बिख्यान सो बैठो कै, ऐसे ही ऐसे सो बैस बितायो। साच कहो सुन ले हो सब, जिन प्रेम कियो ते नहीं प्रभ पायो। काहू लै पाहन पूज धरयो सिर, काहू लै लेंगो गरे लटकायो। काहू लख्यो हर आवाची दिशा में, काहू पशा कौ सीस निवायो। को बुतान कौ पूजत है पाश, को मिरतान कौ पूजन तायो। कूर किरिया उर्जयो।

ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮਕਾ ਵਹੋ, ਆਪ ਹਾਥ ਦੈ ਮੋਹੇ ਬਚਾ ਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ, ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਬਲ ਮੋਹ ਬਾਧ ਕੀਓ, ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭ, ਤਾਕਾ ਮੂੜ ਅਚੋ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ, ਤਾ ਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਪਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤ ਭੂਜ ਖਾਨ ਬਹੁਰ ਰਾਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਵਾਦ ਸਰੂਪ ਸੁਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਹਤਾ, ਜੇ ਅਸ ਧੋਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਾਲ ਕੋ ਇੱਕ ਬਾਰ ਧਿਆ ਹੈ, ਤਾਕੇ ਕਾਲ ਨਿਕਟ ਨਹਿ ਆਇ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ, ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ, ਤਾਕੇ ਤਾਪ ਤਨਕ ਮਹਿ ਹਰੇ ਹੋ, ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤੇ ਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ,
कृपा करी हम पर जगमाता, ग्रंथ करा पूरन शुभ राता, किलबिक सकल देह को हरता, दुष्ट दोखियन को शाय करता। श्री अस तुझ जब पहे दयाला, पूरन करा ग्रंथ तत्काला, मन बांशत फल पावे सोई, दुख ना तिसै व्यापत कोई। अड़िल सुने गूंग जो जाहे सुरस ना पावई, सुने मूड चित लाए चतुरताया वई, दुख दर्द पाओ निकट ना तिन नरके रहै, हो जो याति एक बार चौपाई को कहै। चौपाई संबत सत्रह सहस पण जय, अर्ध सहस फुन तीन कहि जय, भाद्रव सुदी अष्टमी रविवारा, तीरस तद्रव ग्रंथ सुधारा सोइया। पाए गहे जब ते तुमरे, तब ते को आंख तरे नहीं आनेऊ, राम रहीम पुराण कुरान, अनेक कहे मत एक ना मान्यो, सिमरत शास्त्र वेद सबै बहु भेद, कहे हम एक न जान्यो। श्री अस पान कृपा तुमरी कर, मैं न कहे ओ सब तोहे बखाने।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾ ਗਾਵਾਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋਵੇ ਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੇ ਨਾਨਕ ਲਿਵੈ ਬਾਜਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ। ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਦਹਿ ਦੇਸੋ। ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੈ। ਕਹੈ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੈ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ, ਹੋ ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ, ਨਾ ਪਾਇਆ ਕਿਨੈ। ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤੇ ਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ, ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ। ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਓਹੋ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ। ਜਿਉ ਤੂੰ ਚਲਾ ਹੈ ਤਿਵ ਚੱਲਾ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚੱਲਾ ਹੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੇ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ, ਸੰਜਮ ਰਹੇ ਕਰਮ ਕਮਾਏ, ਸਹਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ, ਜੀ ਉਹ ਮੈਲੇ ਬਾਰਹੋ ਨਿਰਮਲ, ਬਾਰਹੋ ਨਿਰਮਲ ਜੀ ਉਹ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ, ਵੇਦਾ ਮਹਿ ਨਾਮ ਉੱਤਮ, ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ, ਜੀ ਉਹ ਨਿਰਮਲ ਬਾਰਹੁ ਨਿਰਮਲ, ਬਾਰਹੁ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੇ ਖੱਟਿਆ, ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਬਬੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾ।

ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਨਾਮ ਕੇ ਜਹਾਜ, ਚਵਰ ਤਾਖਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਇਹਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤੇ ਆਵੇ ਜੀ। ਨਾਮ ਚ ਪਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ, ਨੇਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹੋ ਸਤਿਗੁਰੂ ਜੀ। ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਮਹਾਰਾਜ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸਨ ਹੋ ਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਹਾਜ਼ਰੀ ਭਰਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਰ ਆਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ, ਦੁੱਖਾਂ ਦਾ ਨਾਸ ਕਰਨਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ
ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀਆਂ, ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰੌਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਸਦਕਾ ਮਹਾਰਾਜ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨੇ। ਸਤਿਗੁਰ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਨੇ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਸਤਿਗੁਰੂ ਜੀ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਮਹਾਰਾਜ ਜੀ। ਜਿਹਨਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ। ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਜੀ ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਤਨਤਾ ਦੇ ਯੋਗ ਹੋ, ਜੋ ਆਪਣੇ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰੀਆਂ ਨੇ, ਸਤਿਗੁਰੂ ਜੀ ਰਹਿਮਤ ਕਰਕੇ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਸਭਨਾਂ ਨੂੰ ਆਪਣੇ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਕਰਕੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ ਫਿਰ ਜੋ ਬੋਤੇ ਜਨ ਭਰਮਿਆ ਤਾਂ ਸਤਿਗੁਰੂ ਸੁਣਾਇਆ ਸਤਿਗੁਰੂ ਜੀ ਉੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾ।

0: ਵਿਹੋਣਾ ਕਥਕ ਲੁਝੇ ਨਾਨਕ ਹੁਕਮ ਲਿਖੇ ਲੀ ਜਿਹਾ ਵੇਖੈ ਦੇਹਾ ਵੇਖ ਮਹਿਲਾ ਦੂਜਾ
1: ਜਾਤ ਹੈ ਹੋਮੈ ਕਰਮ ਕੁਮਾਰ।

0: ਜਾਇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਤੰ ਸਿਰ ਪੂਜ ਸਬੂਤ ਸਮਾਤੰ ਮੁਖ ਜੋੜ ਵਿਮੋਖਣ ਸਾਰੰ ਤ੍ਰੈਪਾਲ ਤਿਆਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਧੋਤੀ ਵਸਤ ਕਪਾਟੰ ਜੇ ਜਾਣਿਤ ਵਰਮੰ ਕਰਮੰ ਸਫ

ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਅਲਾਹੀ ਜਾਪ ਕੀਰਤਨ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਕੇ ਕੀਰਤਨੀਏ ਆਸਾ ਜੀ ਦੀ ਵਾਰ ਦਾ ਸਪੂਰਨ ਕਰ ਕੀਰਤਨ ਸਰਵਣ ਕਰਵਾ ਕੇ ਹਟੇ ਨੇ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸ਼ਹਿਨਸ਼ਾਹ ਵੱਲੋਂ ਅੰਮ੍ਰਿਤ ਵੇਲੇ ਗੁਰਸਿੱਖਾਂ ਦੇ ਨਾਮ ਬਖਸ਼ੇ ਹੋਏ ਹੁਕਮਨਾਮੇ ਦੀ ਵਿਚਾਰ ਆਪਾਂ ਕੁਝ ਪਲ ਕਰਨ ਦਾ ਯਤਨ ਕਰਨਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਇਸ ਪਾਵਨ ਸ਼ਬਦ ਵਿੱਚ ਵੀ ਸ਼ਹਿਨਸ਼ਾਹ ਜੀ ਨੇ ਉਸ ਵੱਡੇ ਕੀਆਂ ਵਡਿਆਈਆਂ ਕੀਤੀਆਂ ਨੇ। ਅੱਜ ਉਚੇਚੇ ਤੌਰ ਤੇ ਸਿੱਖ ਜਗਤ ਮਹਾਨ ਸ਼ਖਸੀਅਤ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਉਹਨਾਂ ਦਾ ਪ੍ਰਕਾਸ਼ ਪੁਰਬ ਜਨਮ ਦਿਹਾੜਾ ਸੋਚੀ ਜਗਤ ਜਿਹੜਾ ਹੈ ਉਹ ਅੱਜ ਦੇ ਦਿਹਾੜੇ ਮਨਾ ਰਿਹਾ ਤੇ ਇਹਦੇ ਨਾਲ ਨਾਲ ਜੂਨ 84 ਦਾ ਜਿਹੜਾ ਸਾਕਾ ਵਾਪਰਿਆ ਹੈ ਘੱਲੂਘਾਰਾ ਵਾਪਰਿਆ ਹੈ ਉਹਦੀ ਵੀ ਸਾਲਾਨਾ ਯਾਦ ਚੱਲਦੀ ਪਈ ਹੈ। ਇਹ ਉਹ ਦਿਨ ਸਨ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਸਮੇਂ ਦੀ ਹਕੂਮਤ ਜਿਹੜੀ ਹੈ ਉਹ ਚੜ੍ਹਾਈ ਕਰਕੇ ਆਈ ਤੇ ਦਿਨ ਚੁੜਿਆ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਸਦੀਆਂ ਦਾ ਵੈਰ ਲੈਣ ਦਾ ਯਤਨ ਕੀਤਾ। ਮੈਂ ਕੱਲ੍ਹ ਮਾੜਾ ਜਿਹਾ ਇਸ਼ਾਰਾ ਕੀਤਾ ਸੀ, ਮੈਂ ਬਹੁਤੀ ਵਿਸਥਾਰ ਵਿੱਚ ਨਹੀਂ ਜਾਣਾ ਕਿਉਂਕਿ ਮੇਨ ਮਕਸਦ ਸਾਡਾ ਹੁਕਮਨਾਮੇ ਦੀ ਵਿਚਾਰ ਹੈ। ਬਾਬਾ ਜਰਨੈਲ ਸਿੰਘ ਜੀ 2 ਜੂਨ 1947 ਨੂੰ ਰੋਡੇ ਵਿਖੇ ਪੈਦਾ ਹੁੰਦੇ ਨੇ। ਬਚਪਨਾ ਧਾਰਮਿਕ ਕਿਉਂਕਿ ਪਰਿਵਾਰ ਦਾ ਮਾਹੌਲ ਬੜਾ ਧਾਰਮਿਕ ਹੈ। ਸਿਰਮਰ ਬੰਦਗੀਆਂ ਵਾਲੀਆਂ ਰੂਹਾਂ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਟਕਸਾਲ ਦੇ ਡੇਰੇ ਨਾਲ ਸੰਬੰਧਿਤ ਸੰਤ ਬਾਬਾ ਕਰਤਾਰ ਸਿੰਘ ਮਹਾਂਪੁਰਖਾਂ ਦਾ ਸੰਗ ਮੰਨਣ ਦਾ ਮੌਕਾ ਮਿਲਿਆ ਹੈ। ਉਹਨਾਂ ਦੀ ਹਜ਼ੂਰੀ ਚ ਲੰਮਾ ਸਮਾਂ ਰਹੇ, ਗੁਰਬਾਣੀ ਦੀ ਬਰੀਕੀਆਂ ਨੂੰ ਸਮਝਿਆ, ਸਿਧਾਂਤ ਨੂੰ ਸਮਝਿਆ, ਨਿਰੰਕਾਰ ਦੀ ਇਸ ਕਾਇਨਾਤ ਨੂੰ ਸਮਝਣ ਦਾ ਯਤਨ ਕੀਤਾ ਹੈ। ਉਪਰੰਤ ਸੇਵਾ ਮਿਲੀ ਹੈ ਬਾਬਾ ਕਰਤਾਰ ਸਿੰਘ ਹੋਰਾਂ ਦੇ ਸ਼ਹੀਦੀ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ 1977 ਦੇ ਵਿੱਚ। ਉਸ ਵਕਤ ਇਹਨਾਂ ਦੀ ਉਮਰ ਤਕਰੀਬਨ 30 ਸਾਲ ਹੈ। 7 ਸਾਲ ਇਸ ਵਹੀਰ ਨੂੰ ਜਥਾ ਪਿੰਡਰਾਂ ਜਿਹਨੂੰ ਕਹਿੰਦੇ ਸਨ ਉਸਦੀ ਅਗਵਾਈ ਕੀਤੀ ਹੈ। ਸਿੱਖ ਕੌਮ ਨਾਲ ਸੰਬੰਧਿਤ ਦਰਪੇਸ਼ ਚੁਣੌਤੀਆਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ, ਅੰਮ੍ਰਿਤ ਸੰਚਾਰ ਕਰਵਾਏ ਨੇ, ਵੱਡੇ ਵੱਡੇ ਨਗਰ ਕੀਰਤਨ ਕੱਢੇ। ਜ਼ੁਲਮ ਦੀ ਅੱਤ ਹੋ ਗਈ, ਸਰਕਾਰ ਨਾਲ ਸਿੱਧਾ ਜਿਹੜਾ ਮੋਰਚਾ ਲਾਉਣਾ ਪੈ ਗਿਆ ਸਿੱਖ ਜਗਤ ਨੂੰ, ਤੇ ਉਸ ਮੋਰਚੇ ਦੌਰਾਨ ਜੋ ਜੂਨ 84 ਵਿੱਚ ਲੱਗਾ ਸੀ, ਆਇਆ ਦਿਨ ਚੱਲਦੇ ਪਏ ਸਨ, ਉਸੇ ਦੌਰਾਨ ਇਸ ਮਹਾਨ ਸ਼ਖਸੀਅਤ ਨੇ ਆਪਣਾ ਤਨ ਕੌਮ ਦੀ ਖਾਤਰ ਕੁਰਬਾਨ ਕਰ ਦਿੱਤਾ। ਬਹੁਤ ਸਾਰੇ ਅਨੇਕਾਂ ਸ਼ਹੀਦ ਇਹਨਾਂ ਦੇ ਨਾਲ ਕੌਮ ਤੋਂ ਕੁਰਬਾਨ ਹੋਏ। ਅਗਲੇ ਦਿਨਾਂ ਵਿੱਚ ਜਿਉਂ ਜਿਉਂ ਜਿਵੇਂ ਜਿਵੇਂ ਪ੍ਰੋਗਰਾਮ ਲਿਖਿਆ ਜਾਏਗਾ, ਸਮੁੱਚੇ ਸਾਕੇ ਦੀ ਸਮੁੱਚੇ ਘੱਲੂਘਾਰੇ ਦਾ ਜ਼ਿਕਰ ਕਰਨ ਦਾ ਯਤਨ ਕਰਾਂਗੇ। ਕੋਟਾਨ ਕੋਟ ਉਹਨਾਂ ਮਹਾਨ ਸ਼ਖਸੀਅਤਾਂ ਨੂੰ, ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਹੈ। ਗੁਰੂ ਪਾਤਸ਼ਾਹ ਕਿਰਪਾ ਕਰੇ, ਧਰਮ ਦੀ ਖਾਤਰ ਜੂਝਣ ਦੀ ਹਿੰਮਤ ਸਾਡੇ ਵਿੱਚ ਪੈਦਾ ਹੋ ਜਾਏ। ਅੱਜ ਦਾ ਪਾਵਨ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ 60 ਰਾਗ ਵਿੱਚ ਦਰਜ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ

अंग 623 ते स्वायमान है। इस पावन शब्द विच तुरकी बाणी दे उस अलाही सिद्धांत मुताबक, क्योंकि नानक के घर केवल नाम, केवल नाम की चर्चा है, नाम नाल जुड़े हुए महापुरखां का जिक्र है, नाम नाल टुट्टियां दी जो अवगति हुंदी है उहदा जिक्र है। ते इस पावन शब्द विच भी उस नारायण अकाल पुरख अंतरजामी जिहदे बेअंत नाम आदि ग्रंथ विच दर्ज ने, किसी नाम नूं पकड़ लो पहुंच जाओगे, जे सजे ढंग नाल उस नूं अभ्यास विच लै आईए, सिमरन नूं साधना विच लै आईए, तां अंतरजामी करके कला अंतरजामी समझ लिया निरंकार नूं, क्यों घट घट दी जानना हार है। बस इन्ना बचन भी जे दृढ़ हो जाए तो तमाम बुराइया का नाश हो सकता, जो पता हो मेरे अंदर भी जानता है, जो मैं सोचता उन्हूं जानता है, जो मैं चितवदा उन्हूं जानता है, तो फिर मनुख किवें मंदा चितवेगा, किवें मंदा सोचेगा, जो सोचेगा नहीं चितवेगा नहीं करेगा किवें। इस लिए निरंकार दे ਜਿੰਨੇ ਨਾਮ ਨੇ, ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਉਹਦੇ ਗੁਣਾਂ ਕਰਕੇ ਜੋ ਜੋ ਕਿਸੇ ਨੇ ਵੇਖ ਲਿਆ, ਹਾਲਾਂਕਿ ਸਾਰਾ ਵੇਖਣਾ ਸਾਡੇ ਵੱਸ ਦੀ ਬਾਤ ਨਹੀਂ, ਚੁੱਭੀ ਵੱਜ ਜਾਂਦੀ ਹੈ ਦਰਿਆ, ਹੁਣ ਸਮੁੰਦਰ ਵਿੱਚ ਜਾ ਕੇ ਦਰਿਆ ਥੋੜ੍ਹਾ ਰਹਿੰਦਾ, ਉਹਦਾ ਨਾਂ ਥੋੜ੍ਹਾ ਰਹਿ ਜਾਂਦਾ ਵੀ ਗੰਗਾ ਏ, ਸਤਲੁਜ ਏ, ਬਿਆਸ ਹੈ, ਨਹੀਂ ਪਿਓ ਜਲ ਕਾ ਜਲ ਹੂਆ ਰਾਮ ਵਾਲੀ ਵਸਤਾ। ਇਸੇ ਤਰ੍ਹਾਂ ਨਿਰੰਕਾਰ ਦੇ ਨਾਮ ਨਾਲ ਜੁੜੇ ਹੋਏ ਸਿਮਰ ਵਲਗੀ ਕਰਨ ਵਾਲੇ ਉਹਦੇ ਅੱਠੇ ਪੈਰ ਭਾਓ ਵਿੱਚ, ਭਾਵਨਾ ਵਿੱਚ ਰਹਿ ਕੇ ਉਠਤ ਬੈਠਤ ਸੋਤ ਨਾਮ ਨਾਲ ਜਿਹੜੇ ਸਾਂਝ ਪਾ ਲੈਂਦੇ ਨੇ। ਬੜਾ ਸੁਖੈਨ ਮਾਰਗ ਮੇਰੇ ਮਾਲਕ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ ਕਿ ਘਰ ਵਿੱਚ ਰਹਿੰਦਿਆਂ ਪਰਿਵਾਰ ਦੀ ਸੇਵਾ ਸੰਭਾਲ ਕਰਦਿਆਂ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਏ ਦਾ ਸਿਧਾਂਤ ਹੈ ਕਿ ਅਸੀਂ ਰਹਿਣਾ ਗ੍ਰਿਸਤ ਵਿੱਚ ਹੈ, ਕਿਉਂਕਿ ਸਾਡਾ ਨਿਰੰਕਾਰ ਵੀ ਗ੍ਰਿਸਤਨ ਮੈਂ ਤੋਂ ਬੜੋ ਗ੍ਰਿਸਤੀ, ਤੂੰ ਵੱਡਾ ਗ੍ਰਿਸਤੀ ਹੈ, ਉਹਦਾ ਪਰਿਵਾਰ ਵੱਡਾ ਹੈ, ਉਹਦੀ ਜ਼ਿੰਮੇਵਾਰੀਆਂ ਵੱਡੀਆਂ, ਉਹਦੇ ਪਦਾਰਥ ਵੱਡੇ, ਉਹਦੀ ਕਿਰਤ ਵੱਡੀ, ਵੱਡੇ ਕੀਆਂ ਵਡਿਆਈਆਂ। ਗੁਰੂ ਪਾਤਸ਼ਾਹ ਜੀ ਨੇ ਉਸ ਦਾ ਜ਼ਿਕਰ ਕੀਤਾ ਹੈ ਇਸ ਪਾਵਨ ਸ਼ਬਦ ਵਿੱਚ ਵੀ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇਹੀ ਸਿਧਾਂਤ ਸਮਝਾਉਣ ਦਾ ਯਤਨ ਕਰਦੇ ਵਾਰ ਵਾਰ ਵਾਰ ਵਾਰ, ਕਿਉਂਕਿ ਮਨੁੱਖ ਦੀ ਅਵਸਥਾ ਹੈ, ਮਨ ਦੀ ਅਵਸਥਾ ਇਹ ਹੈ ਕਿ ਭੱਜ ਭੱਜ ਕੇ ਬੁਰੇ ਕੰਮ ਨੂੰ ਜਾਂਦਾ। ਇਹ ਕਿਤੇ ਰੱਖਣ ਵਾਲੀ ਬਾਤ ਹੈ, ਬਰਿਆਈ ਆਪਣੇ ਆਪ ਵੱਧਦੀ ਜੇ, ਚੋਰੀ ਕਰਨ ਦੇ ਕੋਈ ਸਕੂਲ ਨਹੀਂ ਖੁੱਲੇ ਹੋਏ, ਨਾ ਚੁਗਰੀ ਕਰਨ ਦਾ ਕਿਤੇ ਟ੍ਰੇਨਿੰਗ ਸੈਂਟਰ ਹੈ, ਜਿੰਨੇ ਮਾੜੇ ਕਰਮ ਨੇ ਉਹਨਾਂ ਦਾ ਕੋਈ ਟ੍ਰੇਨਿੰਗ ਸੈਂਟਰ ਨਹੀਂ। ਦੇਖ ਬਰਿਆਈ ਹੈ ਨਾ, ਵੱਧਦੀ ਹੈ ਆਪਣੇ ਆਪ ਵਧੇਗੀ, ਬੁਰੇ ਕੰਮ ਨੂੰ ਭੱਜ ਭੱਜ ਕੇ ਮਨ ਪੈਂਦਾ, ਚੰਗੇ ਕੰਮ ਦੀ ਬਾਤ ਨਹੀਂ। ਕਿਸੇ ਦੀ ਨਿੰਦਿਆ ਕੀਤੀ ਜਾਵੇ ਨਾ, ਪੁਰਾਣਾ ਭਾਵੇਂ ਬਾਹਰੋਂ ਤੌਰ 'ਤੇ ਚੰਗਾ ਭਲਾ ਦੇਖਣ ਨੂੰ ਦੇਖੇ, ਅਤੇ ਉਹਦਾ ਕਿਤੇ ਇੱਕ ਔਗਣ ਲੱਭ ਜਾਏ, ਫਿਰ ਉਹਦੀ ਗੱਲ ਕਰਦੇ, ਅਸੀਂ ਉਹਦੇ ਗੁਣਾਂ ਵੱਲ ਨਹੀਂ ਜਾਂਦੇ, ਔਗਣ ਫਰੋਲ ਫਰੋਲ ਕੇ ਰੱਖਦੇ ਨੇ, ਆਪਣੇ ਨਹੀਂ ਵੇਖਦੇ। ਜਦਕਿ ਸਿਧਾਂਤ ਇਹ ਹੈ ਕਿ ਜਦੋਂ ਝਾਕਣ ਔਗਣ ਝਾਕਣ ਤੇ ਆਪਣੇ ਗੁਣ ਤੱਕਣੇ ਤੇ ਬਗਾਨੇ, ਬਸ ਇਹ ਯੁਗਤੀ ਹੈ। ਜਦੋਂ ਔਗਣ ਝਾਕਣੇ ਨੇ ਤੇ ਆਪਣੇ ਗਰਵਾਨ ਮੈਂ ਸਰ ਨੀਵਾਂ ਕਰਕੇ ਵੇਖਣਾ ਭਾਈ, ਤੇ ਜਦੋਂ ਕਿਤੇ ਗੁਣ ਵੇਖਣੇ ਲੋਕਾਂ ਦੇ, ਵੇਖੋ ਪੁਰਾਣਾ ਗੁਰਦੁਆਰੇ ਜਾਂਦਾ ਹੈ, ਪੁਰਾਣਾ ਪਾਠ ਕਰਦਾ ਹੈ, ਪੁਰਾਣਾ ਸਿਮਰਨ ਕਰਦਾ ਹੈ, ਪੁਰਾਣਾ ਦਾਨ ਕਰਦਾ ਹੈ, ਇਹ ਗੁਣ ਲੋਕਾਂ ਕੋਲੋਂ ਸਿੱਖਣ। ਸੱਚੇ ਪਾਤਸ਼ਾਹ ਨੇ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਕੁੱਤੇ ਕੋਲੋਂ ਸਿੱਖਣ ਦਾ ਸੱਚੇ ਪਾਤਸ਼ਾਹ ਨੇ ਕਿਹਾ, ਸਿੱਖ ਲਾ ਜਿਹਦੇ ਕੋਲੋਂ ਸਿੱਖਿਆ ਜਾਂਦਾ ਹੈ ਉਹਦੇ ਕੋਲੋਂ ਵਫਾਦਾਰੀ ਸਿੱਖ, ਚੋਰ ਕੋਲੋਂ ਸਿੱਖਣਾ ਇਕਾਗਰਤਾ ਸਿੱਖ, ਕਿੰਨੀ ਇਕਾਗਰਤਾ ਨਾਲ ਚੋਰੀ ਕਰਦਾ ਵੀ ਘਰ ਦਾ ਸਾਰਾ ਟੱਬਰ ਘਰ ਹੁੰਦਾ ਤੇ ਸੰਨ ਲਾਉਂਦਾ, ਕੰਧ ਪਾੜ ਦਿੰਦਾ ਹੈ, ਇੰਨੀ ਇਕਾਗਰਤਾ ਹੁੰਦੀ ਹੈ, ਪਤਾ ਵੀ ਲੱਗਣ ਹੁੰਦਾ ਕਿਸੇ ਨੂੰ। ਤੂੰ ਨਿਰੰਕਾਰ ਨਾਲ ਇਸ ਇਕਾਗਰਤਾ ਦੇ ਨਾਲ ਉਸ ਢੰਗ ਨਾਲ ਜੁੜਦੇ ਸੀ, ਉਹਦੇ ਕੋਲੋਂ ਇਹੀ ਸਿੱਖਣਾ।
ਛਨ ਛਨ ਰਹਿਮਤ ਕੀਤੀ। ਇਸ ਪਾਵਨ ਸ਼ਬਦ ਚ ਮੇਰੇ ਮਾਲਕ ਨੇ ਰਹਾਉ ਦਾ ਬੰਦ ਰੱਖਿਆ ਹੈ, ਹਰ ਗੁਣ ਗਾਵੋ ਸਦਾ ਸੁਭਾਈ, ਹਰੀ ਦੇ ਗੁਣ ਗਾਓ ਸਦਾ ਸਦਾ ਵਾਸਤੇ, ਕਿਉਂਕਿ ਵਿਣ ਗੁਣ ਕੀਤੇ। ਗੁਣ ਗਾਉਣੇ ਕਿਉਂ ਨੇ? ਤਾਂ ਕਿ ਗੁਣ ਗਾਉਂਦਿਆਂ ਗਾਉਂਦਿਆਂ ਗੁਣ ਗਾਉਂਦਿਆਂ ਗਾਉਂਦਿਆਂ ਗੁਣ ਕਹੇ ਗੁਣੀ ਸਮਾਵਣਿਆ, ਜਿਹਦੇ ਗੁਣ ਗਾਉਂਦੇ ਹੋ ਨਾ ਉਹਦੀ ਸਿਲਸਿਲਾ ਕਰ ਕਰਕੇ ਉਹ ਕਰਤਾ ਹੈ, ਤੁਸੀਂ ਕਰਤਾ ਵਾਲੇ ਪਾਸੇ ਧਿਆਨ ਦੇਣਾ ਸ਼ੁਰੂ ਕਰੋ। ਉਹ ਦਾਤਾ ਹੈ, ਤੁਸੀਂ ਵੀ ਕਿਸੇ ਨੂੰ ਕੁਝ ਦੇਣ ਦੀ ਜਾਤ ਸਿੱਖ ਲਵੋ। ਉਹ ਪਰਵਰਦਗਾਰ ਹੈ, ਕਿਸੇ ਦੀ ਪਾਲਣਾ ਕਰਦਾ, ਤੁਸੀਂ ਵੀ ਕਿਸੇ ਦੀ ਪਾਲਣਾ ਵਾਲੇ ਪਾਸੇ ਤੁਰ ਪਵੋ। ਉਹਦੇ ਗੁਣ ਇਸੇ ਲਈ ਗਾਉਣੇ ਨੇ। ਗੁਣ ਕਹਿੰਦਿਆਂ ਕਹਿੰਦਿਆਂ ਗੁਣੀ ਗੁਣਾਂ ਦੇ ਖਜ਼ਾਨੇ ਵਿੱਚ ਸਮਾ ਜਾਣਾ ਹੈ, ਬੁਰਾਈਆਂ ਖਤਮ ਕਰ ਦੇਣੀਆਂ ਨੇ। ਕਹਿਣ ਲੱਗੇ ਹਰ ਗੁਣ ਗਾਵੋ ਸਦਾ ਸੁਭਾਈ, ਸਦਾ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾ। ਚੱਲਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਮਾਰਗ ਚੱਲਦ ਹਰੇ ਹਰ ਗਾਈਏ। ਨਿਰੰਕਾਰ ਦੀ ਕਿਸੇ ਵੀ ਦਾਤ ਨੂੰ ਵੇਖ ਕੇ ਤੇ ਉਸੇ ਟਾਈਮ ਨਿਰੰਕਾਰ ਚੇਤੇ ਆ ਜਾਏ, ਮਾਲਕਾ ਤੇਰੀ ਰਹਿਮਤ। ਸਰੀਰ ਵੱਲ ਵੇਖ ਕੇ ਮਾਲਕਾ ਤੇਰੀ ਰਹਿਮਤ, ਤੂੰ ਹੱਥ ਦਿੱਤੇ, ਪੈਰ ਦਿੱਤੇ, ਕੰਨ ਦਿੱਤੇ, ਚੱਲਣ ਵਾਸਤੇ ਕਿਹੜੀ ਕਿਹੜੀ ਚੀਜ਼ ਨਹੀਂ ਦਿੱਤੀ ਸੱਚੇ ਪਾਤਸ਼ਾਹ, ਬੇਅੰਤ ਹੈ ਤੂੰ। ਉਹਦੀਆਂ ਦਾਤਾਂ ਨੂੰ ਵੇਖ ਵੇਖ ਕੇ ਨਿਰੰਕਾਰ ਨਾਲ ਸਾਂਝ ਬਣ ਜਾਏ। ਸੈਰ ਕਰਦੇ ਹਨ, ਗੱਲਾਂ ਨਹੀਂ ਕਰੀਦੀਆਂ, ਅਸੀਂ ਬਹੁਤੀ ਵਾਰੀ ਸਾਥੀ ਨਾਲ ਤੁਰ ਪਏ ਨੇ ਵੀ ਚਲੋ ਸ਼ਾਹ ਆਹ ਭੈਣ ਸੈਰ ਕਰਨ ਚਲੀ ਗਿਆ, ਵੀਰਾ ਸੈਰ ਕਰਨ ਚਲੀ, ਗੱਲ ਨਹੀਂ ਲੱਗ ਜਾਂਦਾ। ਨਹੀਂ ਭਾਈ, ਬੜਾ ਵਧੀਆ ਮੌਕਾ, ਹਰ ਕਦਮ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਇਹੀ ਹੈ ਸਦਕਾ। ਭਾਈ ਵੀਰ ਸਿੰਘ ਹੋਰਾਂ ਬੜੀ ਪਿਆਰੀ ਬਾਤ ਕਹੀ, ਉਹ ਕਹਿਣ ਲੱਗੇ ਮਨੁੱਖ ਜੇ ਧਿਆਨ ਕਰ ਲੈ, ਧਿਆਨ ਹੀ ਨਹੀਂ ਇਸ ਪਾਸੇ ਆਉਂਦਾ, ਸਾਨੂੰ ਇਹਦੀ ਇਹਦਾ ਮਤਲਬ ਹੀ ਨਹੀਂ ਸਮਝ ਲੱਗੀ ਵੀ ਗੁਣ ਗਾਉਣੇ ਕਾਹਦੇ ਲਈ ਨੇ, ਨਿਰੰਕਾਰ ਦਾ ਨਾਮ ਕਿਉਂ ਜਪਣਾ ਹੈ, ਇਹਦੇ ਚ ਰਸ ਹੈ, ਸਾਨੂੰ ਨਾਰਸ ਆਇਆ। ਉਹ ਕਹਿਣ ਲੱਗਾ ਤੁਹਾਡੇ ਕੋਲ ਬੜਾ, ਅਸੀਂ ਬਹੁਤੀ ਵਾਰੀ ਕਹਿੰਦੇ ਸਾਡੇ ਕੋਲ ਵਕਤ ਨਹੀਂ ਹੈ, ਕਦੋਂ ਰੱਬ ਦਾ ਨਾਂ ਜਪੀਏ। ਨਹੀਂ ਭਾਈ, ਬਹੁਤ ਵਕਤ ਹੈ, ਬਹੁਤ। ਉਹ ਕਹਿਣ ਲੱਗੇ ਬਾਕੀ ਛੱਡ ਦਿਓ, ਜਿਹੜੀਆਂ ਤੁਹਾਡੇ ਕੋਲ ਵਿੱਥਾਂ ਨੇ ਨਾ, ਕਿਸੇ ਬੱਚੇ ਨੂੰ ਸਕੂਲ ਜਾਣ ਲਈ ਤਿਆਰ ਕੀਤਾ ਹੈ ਅਤੇ ਬੱਸ ਦੀ ਉਡੀਕ ਕਰਦੇ ਪਏ ਹੋ, ਜਿੰਨਾ ਚਿਰ ਉਡੀਕ ਹੈ ਨਾ ਉਹਨਾਂ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੋ ਸਕਦਾ? ਕਿਸੇ ਪ੍ਰਾਹੁਣੇ ਨੇ ਆਉਣਾ, ਉਹਦੇ ਲਈ ਅਸੀਂ ਅੰਨ ਪਾਣੀ ਤਿਆਰ ਕੀਤਾ, ਅਜੇ ਨਹੀਂ ਆਇਆ, ਅਜੇ ਨਹੀਂ ਆਇਆ, ਘੜੀ ਵੇਖਦੇ ਘੜੀ ਮੁੜੀ ਕਲਪਦੇ ਹਾਂ ਵੀ ਇੰਨਾ ਟਾਈਮ ਦਿੱਤਾ ਸੀ, ਅਜੇ ਤੱਕ ਆਇਆ ਨਹੀਂ, ਨਹੀਂ ਆਇਆ ਤੇ ਨਾ ਸਹੀ, ਤੂੰ ਸਿਮਰਨ ਕਰਨ ਲੱਗ ਜਾ ਭਾਈ, ਉਹਦੀ ਉਡੀਕ ਕਰਨ ਨਾਲ ਸਿਮਰਨ ਕਰ ਵਾਹਿਗੁਰੂ, ਉਹਨੇ ਜਦੋਂ ਆਉਣਾ ਉਦੋਂ ਹੀ ਆਉਣਾ ਹੈ। ਇੱਦਾਂ ਦੀਆਂ ਵਿੱਥਾਂ ਬੇਅੰਤ ਨੇ, ਇੱਦਾਂ ਦੀਆਂ ਵਿੱਥਾਂ ਜੇ ਸੰਭਾਲ ਲਈਆਂ ਨਾ, ਇੱਦਾਂ ਦੀਆਂ ਵਿੱਥਾਂ ਸੰਭਾਲ ਲਈਏ। ਪੁਰਾਣੇ ਥਾਂ ਜਾਣਾ, ਇੰਨੇ ਵਜੇ ਜਾਣਾ, ਅਤੇ ਜਿੰਨੇ ਵਜੇ ਜਾਣਾ ਉਹ ਤੋਂ ਪਹਿਲਾਂ ਜਿੰਨਾ ਕੁ ਵਕਤ ਹੈ ਹੋਰ ਕੋਈ ਨਹੀਂ, ਅਤੇ ਸਿਮਰਨ ਤਾਂ ਹੋ ਹੀ ਸਕਦਾ ਨਾ। ਪਹਿਲਾਂ ਜ਼ਬਾਨ ਨਾਲ ਕਰਨਾ, ਮਹਾਂਪੁਰਖਾਂ ਨੇ ਗੱਲਾਂ ਬਚਨ ਕਹੇ ਨੇ, ਪਹਿਲਾਂ ਜ਼ਬਾਨ ਨਾਲ ਰਸਨਾ ਨਾਲ ਕਰਨਾ ਹੈ, ਤੇ ਫਿਰ ਐਸੀ ਸੁਰਤ ਟਿਕ ਜਾਣੀ ਹੈ ਵੀ ਚੱਲਦਿਆਂ ਬਹਿੰਦਿਆਂ ਉੱਠਦਿਆਂ ਸੰਸਾਰ ਦੀ ਕਿਰਤ ਵਿਤ ਕਰਦਿਆਂ ਸੁਰਤ ਯਾਰ ਵੱਲ, ਹੱਥ ਕਾਰ ਵੱਲ। ਬੜੀ ਸਿੱਧੀ ਜੀ ਬਾਤ, ਔਖਾ ਨੇ ਮੇਰੇ ਮਾਲਕ ਨੇ ਬੜੇ ਸੁਖੈਨ ਰਾਹ ਦੱਸਿਆ ਹੈ, ਵਿਧੀਆਂ ਕੀ ਨੇ, ਯੁਕਤੀਆਂ ਕੀ ਨੇ, ਨਾ ਚੱਕਰੇ ਚ ਪਾਓ, ਬਸ ਜਿੱਥੇ ਹੈ ਉੱਥੇ ਲੱਗ ਜਾਓ, ਸੰਭਾਲ ਲਓ ਵਕਤ, ਜਿਹੜੇ ਸਵਾਸ ਸਾਡੇ ਅਜਾਈ ਜਾਂਦੇ ਨੇ ਨਾ, ਰਾਤ ਉੱਠਦੇ ਹੋ ਕਿਤੇ ਜਾਗ ਆ ਗਈ, ਦੋ ਮਿੰਟ ਚਾਰ ਮਿੰਟ ਛੇ ਮਿੰਟ ਦਸ ਮਿੰਟ ਲਾ ਦਿਓ ਵਾਹਿਗੁਰੂ ਤੇ, ਨੀਂਦ ਵੀ ਵਧੀਆ ਆਏਗੀ, ਸੁੱਤ ਵੀ ਜੁੜੀ ਰਹੇਗੀ, ਸੁਪਨੇ ਮਾੜੇ ਚੰਗੇ ਉਹਨੂੰ ਹਟ ਜਾਣਗੇ। ਗੁਰੂ ਪਾਤਸ਼ਾਹ ਕਹਿੰਦੇ ਨੇ ਉਹਦੇ ਨਾਮ ਨੂੰ ਸਦਾ ਧਿਆਉਣਾ ਕਰ, ਤੇ ਜਿਹੜਾ ਸਦਾ ਧਿਆਉਣਾ ਕਰਦਾ ਭਾਈ, ਹੁਣ ਗਾਹਕ ਆ ਗਿਆ ਦੁਕਾਨ ਤੇ, ਇੱਕ ਗਾਹਕ ਤੋਰ ਲਿਆ ਤੇ ਦੂਜਾ ਗਾਹਕ ਜਦੋਂ ਆਉਣਾ ਉਨੇ ਚਿਰ ਤੱਕ ਤੇ ਆਪਣੇ ਕੋਲ ਵਕਤ ਹੀ ਆ ਨਾ, ਸਿਮਰਨ ਹੋ ਹੀ ਸਕਦਾ ਹੈ। ਤੇ ਇੱਦਾਂ ਕਰਨ ਵਾਲਾ ਵਿਅਕਤੀ ਕਦੇ ਗਾਹਕ ਨੂੰ ਲੁੱਟੇਗਾ ਨਹੀਂ, ਲੁੱਟੇਗਾ।
ਸਾਡੀ ਅਵਸਥਾ ਕੁਝ ਹੋਰ ਹੋ ਗਈ। ਸੰਸਾਰੀ ਲੋਕ ਆ ਨਾ ਅਸੀਂ, ਅਸੀਂ ਕੀ ਕਰਦੇ ਹਾਂ ਭਾਈ, ਪਹਿਲਾਂ ਪੈਸੇ ਚੰਗੇ ਲੋਕਾਂ ਕੋਲ ਲੁੱਟ ਲੁੱਟ ਕੇ ਜੇ ਮੰਨ ਲਓ ਇੱਕ ਵਸ ਦੇ ਵਿੱਚੋਂ ਸਾਡਾ ਘਰ ਪੂਰਾ ਹੁੰਦਾ ਵੀ ਅਸੀਂ ਇੱਕ ਰੁਪਈਏ ਪਿੱਛੇ 15 ਪੈਸੇ ਕਮਾਉਣੇ ਜਾਂ 20 ਪੈਸੇ ਕਮਾਉਣੇ ਨੇ, ਉਹਦੇ ਵਿੱਚੋਂ ਸਾਡੇ ਸਾਰੇ ਖਰਚੇ ਨਿਕਲ ਗਏ, ਬਿਜਲੀ ਦੇ ਖਰਚੇ ਨੇ, ਦੁਕਾਨ ਦੇ ਖਰਚੇ ਨੇ, ਢੋਆ ਢੁਆਈ ਦੇ ਖਰਚੇ ਨੇ, ਮੁਲਾਜ਼ਮਾਂ ਦੇ ਖਰਚੇ ਨੇ, ਕੱਢ ਕੇ 100 ਰੁਪਏ ਚ ਦਈਏ ਤੇ ਸਾਨੂੰ ਸਾਡਾ ਘਰ ਵੀ ਪੂਰਾ ਹੋ ਜਾਂਦਾ, ਕੁਛ ਬਚਤ ਵੀ ਹੋ ਜਾਂਦੀ ਹੈ। ਤੇ ਜੇ ਅਸੀਂ 125 ਲੈਣਾ ਸ਼ੁਰੂ ਕਰ ਦਈਏ ਤੇ ਉਹ ਸਾਡੇ ਕੋਲ ਪੈਸਾ ਆ ਜਾਏ, ਲੋਕਾਂ ਦਾ ਪੈਸਾ ਆਇਆ ਨਾ, ਨਜਾਇਜ਼ ਪੈਸਾ ਆ ਕੇ, ਤੇ ਉਹ ਅਸੀਂ ਗੁਰਦੁਆਰੇ ਜਾ ਕੇ ਦਾਨ ਕਰ ਦਈਏ। ਦੋ ਗਲਤੀਆਂ ਕਰ ਲਈਆਂ, ਇੱਕ ਤੇ ਲੋਕਾਂ ਦਾ ਪੈਸਾ ਖੋਇਆ, ਆਤਮਾ ਸਾਡੀ ਜਿਹੜੀ ਉਹ ਮੈਲੀ ਹੋ ਗਈ, ਤੇ ਜਾ ਕੇ ਦਾਨ ਕੀਤਾ ਤੇ ਉੱਥੇ ਫਿਰ ਹੰਕਾਰੀ ਹੋ ਗਏ, ਫਰਾਣਾ ਸਿੰਘ ਨੇ ਇੰਨਾ ਦਾਨ ਕੀਤਾ ਭਾਈ, ਲੋਕਾਂ ਕੋਲ ਖੋ ਕੇ ਦਾਨ ਕਰਤਾ, ਕਾਹਦਾ ਦਾਨ ਹੈ ਤੇਰਾ। ਜਦੋਂ ਸਿਮਰਨ ਕਰਦਿਆਂ ਦੁਕਾਨ ਕਰਾਂਗੇ, ਸਿਮਰਨ ਕਰਦਿਆਂ ਕਾਰੋਬਾਰ ਕਰਾਂਗੇ, ਉਦੋਂ ਸਾਡੀ ਕਿਰਤ ਜਿਹੜੀ ਹੈ ਉਹ ਓਨੀ ਕੁ ਸੱਚੇ ਪਾਤਸ਼ਾਹ ਦੀ ਰਹਿਮਤ ਜਿੰਨੀ ਕੁ ਚਾਹੀਦੀ ਓਨੀ ਕੁ ਕਮਾਵਾਂਗੇ, ਤੇ ਬਰਕਤ ਪਾਉਣੀ ਮੇਰੇ ਮਾਲਕ ਦੇ ਹੱਥ ਹੈ, ਮਾਇਆ ਵਾਲਾ ਕੋਈ ਰੱਜਦਾ ਨਹੀਂ। ਸਬਰ ਸੰਤੋਖ ਵਾਲੇ ਬੜੇ ਗਰੀਬ ਬੰਦੇ ਵੀ ਵੇਖੇ ਨੇ, ਗੁਰਮਤਿ ਗਿਆਨ ਵਿੱਚ, ਗੁਰਮਤਿ ਲਿਟਰੇਚਰ ਵਿੱਚ, ਗੁਰਮਤਿ ਸਾਹਿਤ ਵਿੱਚ, ਇਤਿਹਾਸ ਵਿੱਚ ਬੜੀਆਂ ਰੂਹਾਂ ਐਸੀਆਂ ਨੇ ਭਾਈ, ਪੱਲੇ ਕੁਝ ਨਹੀਂ ਲੇਕਿਨ ਰੱਜੇ ਹੋਏ। ਗੁਰੂ ਪਾਤਸ਼ਾਹ ਨੇ ਰਹਿਮਤ ਉਤਾਈ, ਕਿਤੇ ਉਹ ਰੱਜ ਵਾਲੀ ਬਾਤ ਸਾਨੂੰ ਆ ਜਾਏ, ਮਾਲਕਾ ਬਹੁਤ ਕੁਝ ਦਿੱਤਾ ਹੈ ਤੂੰ, ਤੇਰੇ ਖਜ਼ਾਨੇ ਬੇਅੰਤ ਨੇ, ਤੂੰ ਮੇਰੀਆਂ ਲੋੜਾਂ ਤੋਂ ਵੱਧ ਦਿੱਤਾ ਹੈ, ਮੇਰੀ ਪਾਤਰਤਾ ਤੋਂ ਵੱਧ ਦਿੱਤਾ ਹੈ, ਤੂੰ ਜਾਣਦਾ ਨਾਲੇ। ਵੇਖੋ ਜੀ, ਇਸਦਾ ਜਾਕਾ ਮੀਤ ਸਾਜਨ ਹੈ ਸਮੀਆਂ, ਤੇ ਜਨ ਕੋ ਕਹੋ ਕਾਕੀ ਕਮੀਆਂ, ਜੇ ਉਹਦੇ ਪੁੱਤਰ ਹਾਂ ਤਾਂ ਆਪਣੇ ਪੁੱਤਰ ਨੂੰ ਭੁੱਖਿਆ ਥੋੜ੍ਹਾ ਰੱਖੇਗਾ। ਹਾਂ, ਅਸੀਂ ਭੱਜ ਭੱਜ ਕੇ ਉਹਦੇ ਸਿਧਾਂਤ ਤੋਂ, ਉਹਦੇ ਕਹਿਣੇ ਤੋਂ, ਉਹਦੇ ਆਖੇ ਤੋਂ, ਉਹਦੇ ਵਿਚਾਰਧਾਰਾ ਤੋਂ ਪਰੇ ਭੱਜੀਏ, ਤੇ ਉਹ ਸਾਡੀ ਕਮਜ਼ੋਰੀ ਹੋਏਗੀ ਨਿਰੰਕਾਰ ਦੀ। ਇੱਥੇ ਵੀ ਸੱਚੇ ਪਾਤਸ਼ਾਹ ਹਰ ਗੁਣ ਗਾਓ ਸਦਾ ਸੁਭਾਈ, ਜੇ ਹਰੀ ਦੇ ਗੁਣ ਗਾਵਾਂਗੇ, ਮਨ ਚੰਦੇ ਸਗਲੇ ਫਲ ਪਾਵੋ, ਜੀ ਕਹਿ ਸੰਘ ਸਹਾਈ। ਇਹ ਨਿਰੰਕਾਰ ਦਾ ਸਦੀਵੀ ਸਹਾਇਤਾ ਕਰਨ ਵਾਲਾ ਸੰਘ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਮੇਰੀ ਰੱਖਿਆ ਸ਼ੁਰਾਨਕ ਨੇ ਕੀਤੀ ਹੈ, ਹਮੇਸ਼ਾ ਕਰਦਾ ਹੈ, ਨਿਰੰਕਾਰ ਮੇਰਾ ਖਿਆਲ ਰੱਖਦਾ ਹੈ। ਉਹ ਮੇਰਾ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾ ਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤੇ ਜਿਹਦਾ ਉਹ ਰਾਖਾ ਹੋ ਜਾਏ, ਵੀ ਉਹਦਾ ਕੋਈ ਵਿਗਾੜ ਸਕਦਾ? ਸ਼ਹਿਨਸ਼ਾਹ ਇੱਥੇ ਇਹ ਗੱਲ ਕਰਦੇ ਨੇ, ਜਿੰਨੇ ਮਨ ਵਿੱਚ ਭਾਵਨਾਵਾਂ ਨੇ ਵੀ ਆਹ ਪ੍ਰਾਪਤ ਹੋ ਜਾਇਆ ਚਾਹੀਦਾ, ਨਿਰੰਕਾਰ ਹਰ ਇੱਕ ਪੂਰੀ ਕਰ ਦਿੰਦੇ, ਪਰ ਕਰਦਾ ਜੇ ਉਹਦੇ ਨਾਲ ਜੁੜੀਏ ਤੇ ਉਹਦੇ ਤੇ ਡੋਰੀ ਸੁੱਟਦੀਏ, ਸੱਚੇ ਪਾਤਸ਼ਾਹ ਤੂੰ ਜੋ ਦਿੱਤਾ ਬਸ ਉੱਤੇ ਮੈਂ ਖੁਸ਼ ਹਾਂ, ਫਿਰ ਆਪਣੇ ਵੀ ਜੀਵ, ਆਪਣੇ ਬੱਚੇ ਨੂੰ ਖੁਸ਼ ਰੱਖਣਾ ਨਿਰੰਕਾਰ ਦੀ ਆਪਣੀ ਮੌਜ ਹੈ। ਸ਼ਹਿਨਸ਼ਾਹ ਤੇ ਬਖਸ਼ਿਸ਼ ਕਰਦੇ, ਪਾਵਨ ਸ਼ਬਦ ਦੀ ਪ੍ਰਭਤਾ ਹੈ, ਗੁਰਪੂਰ ਹੈ ਚਰਨੀ ਲਾਇਆ। ਇਹ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਆਪਣੇ ਚਰਨਾਂ ਨਾਲ, ਗੁਰੂ ਦੇ ਚਰਨਾਂ ਨਾਲ ਜੁੜਨਾ ਹੁੰਦਾ, ਗੁਰੂ ਕੇ ਗਿਆਨ ਨਾਲ ਜੁੜਨਾ, ਗੁਰੂ ਕੇ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ, ਜੋ ਗੁਰ ਕਹੇ ਸੋਈ ਭਲ ਮੰਨ, ਉਹਨੂੰ ਸਤ ਸਤ ਕਰਕੇ ਮੰਨ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਬਸ ਆਹ ਹੈ ਅਵਸਥਾ, ਗੁਰਦੁਆਰੇ ਮਨ ਬਣ ਗਿਆ, ਬਾਹਰ ਜਾ ਕੇ ਸੰਸਾਰੀ ਹੋ ਗਿਆ? ਨਹੀਂ ਭਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਮਹਿਸੂਸ ਕਰਨਾ ਹੈ, ਇਹ ਇਹ ਭਾਵਨਾ ਪੈਦਾ ਕਰਨੀ ਹੈ ਕਿ ਗੁਰੂ ਹਮੇਸ਼ਾ ਮੇਰੇ ਨਾਲ, ਸਦ ਸੁਣਦਾ ਸਦ ਵੇਖਦਾ, ਉਹ ਸੁਣਦਾ ਵੀ ਸਭ ਕੁਝ ਹੈ ਤੇ ਉਹ ਵੇਖਦਾ ਵੀ ਸਭ ਕੁਝ ਹੈ। ਜਦੋਂ ਇਹ ਬਾਤ ਮਨ ਵਿੱਚ ਵੱਸ ਗਈ ਤੇ ਮਾੜਾ ਕੰਮ ਕਿਵੇਂ ਕਰਾਂਗੇ? ਨਹੀਂ ਕਰਾਂਗੇ, ਆਪਾਂ ਵੇਖ ਰਹੇ ਹਾਂ ਭਾਈ, ਉਹ ਸੁਣਦਾ ਹੈ, ਉਹ ਵੇਖਦਾ ਹੈ। ਇੱਥੇ ਉਸ ਮਾਲਕ ਨੇ ਕਿਰਪਾ ਕੀਤੀ, ਆਪਣੇ ਚਰਨਾਂ ਨਾਲ ਜੋੜ ਲਿਆ, ਹਰ ਸੰਗ ਸਹਾਈ ਪਾਇਆ, ਐਸੀ ਸਹਾਇਤਾ ਕਰਨ ਵਾਲਾ ਨਿਰੰਕਾਰ ਦਾ ਸੰਗ ਪ੍ਰਾਪਤ ਹੋ ਗਿਆ। ਜੈ ਜਾਈਏ ਤਾਂ ਸੇਲੇ, ਹੁਣ ਜਿੱਥੇ ਵੀ ਜਾਂਦੇ ਨਿਰੰਕਾਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ
ਜਿੱਥੇ ਵੀ ਜਾਏਗਾ ਉੱਥੇ ਸਫਲਾ ਹੋਏਗਾ, ਉਹਦਾ ਜਾਣਾ ਉੱਥੇ ਸੁਹੇਲਾ ਹੋਏਗਾ, ਸੁਹਾਵਣਾ ਹੋਏਗਾ, ਸਫਲਾ ਹੋਏਗਾ। ਜੈ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ, ਕਿਉਂਕਿ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਨਾਲ ਮੇਲ ਲਿਆ ਹੈ, ਆਪਣਾ ਸੰਗ ਬਖਸ਼ ਦਿੱਤਾ ਹੈ, ਅਸੀਂ ਸੋਝੀ ਦੇ ਦਿੱਤੀ ਹੈ। ਹਰ ਗੁਣ ਗਾਵੋ ਅੱਗੇ ਜੀ, ਨਰਾਇਣ ਪ੍ਰਾਣ ਆਧਾਰਾ। ਉਹ ਨਿਰੰਕਾਰ ਵਾਹਿਗੁਰੂ ਜਿਸਨੇ ਸਾਨੂੰ ਪੈਦਾ ਕੀਤਾ ਹੈ, ਜਿਹੜਾ ਸਾਨੂੰ ਸਵਾਸ ਦੇ ਰਿਹਾ, ਸਾਡੇ ਪ੍ਰਾਣਾਂ ਦਾ ਆਧਾਰ ਹੈ, ਸਾਹ ਅਸੀਂ ਨਹੀਂ ਲੈਂਦੇ ਆਪਣੇ ਆਪ ਆ ਰਹੇ, ਆਪਣੇ ਆਪ ਚੱਲਦਾ, ਸੁੱਤੇ ਹੁੰਦੇ ਤਾਂ ਵੀ ਚਲੀ ਜਾਂਦੇ। ਜੇ ਅਸੀਂ ਲਈਏ ਨਾ, ਸਾਨੂੰ ਭੁੱਲ ਸਕਦਾ ਵੀ ਸਾਹ ਲੈਣਾ ਭੁੱਲ ਗਿਆ, ਪੁਰਾਣਾ ਬੰਦਾ ਚੜ੍ਹਾਈ ਕਰ ਗਿਆ, ਨਹੀਂ। ਇਹ ਨਿਰੰਕਾਰ ਦੀ ਦਾਤ ਹੈ। ਇਸ ਲਈ ਬਹੁਤੇ ਲੋਕਾਂ ਨੇ ਨਾ, ਬਹੁਤੇ ਅਧਿਆਤਮਵਾਦੀ ਮਹਾਂਪੁਰਖਾਂ ਨੇ 52 ਬਚਨ ਕਹੇ ਨੇ, ਆਪਣੇ ਸਵਾਸ ਨਾਲ ਹੀ ਜੁੜ ਜਾ ਭਾਈ, ਜਦੋਂ ਸੁਰਤ ਇਹਦੇ ਨਾਲ ਹੀ ਜੋੜ ਲਿਆ ਗਿਆ ਨਾ, ਸਾਹ ਅੰਦਰ ਗਿਆ ਤੇ ਵਾਹਿਗੁਰੂ, ਸਾਹ ਬਾਹਰ ਗਿਆ ਤੇ ਵਾਹਿਗੁਰੂ, ਫੁਰਨਿਆਂ ਤੋਂ ਰੁਕਾਵਟ ਹੋਏਗੀ। ਭਾਵੇਂ ਕਿਸੇ ਦਿਨ ਜ਼ਿਕਰ ਕਰਾਂਗੇ, ਫੁਰਨੇ ਕਿਵੇਂ ਰੁਕਦੇ, ਕਿਵੇਂ ਫੁਰਨੇ ਕਿਵੇਂ ਬੰਦੇ ਨੂੰ ਭੜਕਾਉਂਦੇ ਨੇ, ਬਾਹਰ ਦੀਆਂ ਉਡਾਰੀਆਂ ਲਵਾਉਂਦੇ ਨੇ, ਤੇ ਇਹਨਾਂ ਤੇ ਕਾਬੂ ਕਿਵੇਂ ਪਾਉਣਾ, ਕਈ ਸਾਧਨ ਨੇ, ਮਹਾਂਪੁਰਖਾਂ ਦੱਸੇ, ਜ਼ਿਕਰ ਕਰਾਂਗੇ ਕਿਸੇ ਦਿਨ। ਹਮ ਕਹਿੰਦੇ ਨਾਰਾਇਣ ਪ੍ਰਾਣ ਅਧਾਰਾ, ਜਿਨ੍ਹਾਂ ਦਾ ਨਾਰਾਇਣ ਵਾਹਿਗੁਰੂ ਪ੍ਰਾਣ ਅਧਾਰਾ ਬਣ ਗਿਆ, ਜਿਨ੍ਹਾਂ ਸਮਝ ਲਿਆ ਹਮ ਸੰਤ ਜਨਾਰੇ ਨਾਰਾ, ਜਿਨ੍ਹਾਂ ਨੇ ਇਹ ਗੱਲ ਸਮਝ ਲਈ ਕਿ ਅਸੀਂ ਮਹਾਂਪੁਰਖਾਂ ਨਾਮ ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ, ਤਨਕਾਰ ਦੀਆਂ ਰੂਹਾਂ ਦੇ ਅਰੇ ਨਾਰਾ ਹਾਂ, ਅਸੀਂ ਚਰਨਾਂ ਦੀ ਤੋੜ ਹਾਂ, ਇੰਨੀ ਨਿਮਰਤਾ ਆ ਜਾਏ। ਇਹ ਭਾਵਨਾ ਮਨ ਵਿੱਚ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਤਮਾਮ ਸੰਸਾਰ ਦੀਆਂ ਲੜਾਈਆਂ ਦਾ ਅੰਤ ਇਸੇ ਗੱਲ ਵਿੱਚ ਹੋ ਜਾਂਦਾ, ਤਮਾਮ ਖੋਟ ਖਤਮ ਹੋ ਜਾਂਦੇ ਨੇ। ਹਮ ਨਹੀਂ ਚੰਗੇ, ਬਸ, ਬੁਰਾ ਨਹੀਂ ਕੋਈ, ਬੁਰਾ ਜਦੋਂ ਹੈ ਹੀ ਨਹੀਂ, ਕਿਸੇ ਬੁਰਿਆਈ ਨਹੀਂ ਸੀ, ਤੇ ਫਿਰ ਕਿਵੇਂ ਉਹਦੇ ਨਾਲ ਸਾਡਾ ਝਗੜਾ ਹੋਏਗਾ, ਕਿਵੇਂ ਉਹਦੀ ਚੁਗਲੀ ਕਰਾਂਗੇ, ਕਿਵੇਂ ਉਹਦੀ ਨਿੰਦਿਆ ਕਰਾਂਗੇ, ਕਿਵੇਂ ਉਹਦੀ ਵਿਰੋਧ ਤੱਕ ਨਹੀਂ ਕਰਾਂਗੇ ਨਾ। ਇਹੀ ਪ੍ਰਾਣ ਨੂੰ ਪ੍ਰਭੂ ਨੂੰ ਪਾਉਣ ਦਾ ਤਰੀਕਾ, ਇਸ ਨੂੰ ਸਮਝ ਲਓ ਪ੍ਰਭੂ ਪਾ ਲਿਆ, ਉੱਤੇ ਰਹਿਮਤ ਹੋ ਗਈ, ਉਹ ਮਿਲਾਪ ਹੋ ਗਿਆ ਉਹਦਾ। ਪਤਤ ਪਨੀਤ ਕਰ ਲੀਨੇ, ਜਦੋਂ ਨਿਰੰਕਾਰ ਦੇ ਨਾਮ ਨਾਲ ਸਾਂਝ ਪੈ ਗਈ ਤੇ ਪਤਤ, ਬੜੇ ਬੜੇ ਪਾਪੀ ਲੋਕ ਜਿਹੜੇ ਪਵਿੱਤਰ ਹੋ ਗਏ, ਜਿਹੜਾ ਮਨ ਪਾਪਾਂ ਵੱਲ ਭੱਜ ਭੱਜ ਕੇ ਜਾਂਦਾ ਸੀ, ਐਸਾ ਰੁਕਾਵਟ ਪਈ ਵੀ ਉਸ ਪਾਸੇ ਉਹ ਨਫ਼ਰਤ ਕਰ ਗਿਆ, ਬਸ ਇਹੀ ਜੀਵਨ ਨੂੰ ਸੁਧਾਰਨਾ ਪਈ। ਇਸੇ ਨੂੰ ਕਹਿੰਦੇ ਪਰਮਾਤਮਾ ਨੂੰ ਪਾ ਲੈਣਾ, ਮਨ ਨੂੰ ਜਗਾ ਲੈਣਾ ਕਿ ਬੁਰੇ ਕੰਮ ਤੇ ਚੰਗੇ ਕੰਮ ਦੀ ਪਰਖ ਕਰ ਲੈਣੀ, ਮਨ ਵਿੱਚ ਉਸੇ ਨਾਲੋਂ ਨਾਲ ਵਿਚਾਰ ਕਰੀਏ, ਜਿਹੜਾ ਕੰਮ ਕਰਨ ਲੱਗਾ ਚੰਗਾ ਕਿ ਮਾੜਾ, ਬਸ ਇਹੀ ਧਰਮਰਾਜ ਹੈ ਨਾ, ਇੱਥੇ ਬੈਠਾ ਅੰਦਰ ਹੀ, ਬਾਹਰ ਥੋੜਾ। ਕਰ ਕਿਰਪਾ ਹਰ ਜਸ ਦੀਨੇ, ਕਿਉਂਕਿ ਨਿਰੰਕਾਰ ਨੇ ਕਿਰਪਾ ਕਰਕੇ ਆਪਣਾ ਜਸ ਗਾਉਣ ਦੀ ਜੁਗਤੀ ਦੱਸ ਦਿੱਤੀ, ਆਪਣਾ ਜਸ ਬਾਣ ਦਾ, ਜਸ ਗਾਉਣ ਦੀ ਜਿਹੜੀ ਹੈ ਉਹ ਤਾਕਤ ਸਮੱਤ ਬਖਸ਼ ਦਿੱਤੀ ਹੈ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਹੁਣ ਇਹ ਸਮਝ ਆ ਗਈ ਕਿ ਨਿਰੰਕਾਰ ਪ੍ਰਭੂ ਪ੍ਰਤਪਾਲਣਾ ਕਰਨ ਵਾਲਾ ਹੈ। ਸਦ ਜੀ ਸੰਗ ਰਖਵਾਲਾ, ਉਹ ਹਮੇਸ਼ਾ ਹਮੇਸ਼ਾ ਜੀ ਦੇ ਨਾਲ ਰੱਖਿਆ ਕਰਨ ਵਾਲਾ ਹੈ, ਹਰ ਥਾਂ ਤੇ ਵਿਕਾਰਾਂ ਵਾਲਾ ਪਾਸੇ ਸੁਚੇਤ ਕਰਨ ਵਾਲਾ ਹੈ। ਇਸ ਲਈ ਹਰ ਦਿਨ ਰਹਿਣ ਕੀਰਤਨ ਗਾਈ ਹੈ, ਉਹਦੀ ਕੀਰਤੀ, ਉਹਦੀ ਸਿਫਤ ਸਲਾਹ ਦਿਨ ਰਹਿਣ, ਚੱਲਦਿਆਂ ਫਿਰਦਿਆਂ ਸੁੱਤਿਆਂ ਦੇ ਭਾਓ ਵਿੱਚ ਹੁਕਮ ਰਜਾਈ ਚੱਲਣਾ ਜਿਹਨੂੰ ਕਹਿੰਦੇ ਨੇ, ਉਸੀ ਰਜਾ ਨੂੰ ਪਛਾਣ ਲੈਣਾ ਜਿਹਨੂੰ ਕਹਿੰਦੇ ਨੇ। ਬੋੜ ਨਾ ਜੋਨੀ ਪਾਈਏ, ਇਸ ਤਰ੍ਹਾਂ ਕਰਨ ਦੇ ਨਾਲ ਜਿਨ੍ਹਾਂ ਤੇ ਇਹ ਰਹਿਮਤ ਹੋ ਗਈ ਉਹ ਜੋਨਾਂ ਦੇ ਚੱਕਰ ਵਿੱਚੋਂ ਖਤਮ ਹੋ ਗਿਆ, ਮਲਾਪ ਦਾ ਸਪਾਕ ਪ੍ਰਾਪਤ ਹੋ ਗਿਆ। ਜਿਸ ਦੇਵ ਹੈ ਪੁਰਖ ਵਧਾਤਾ, ਹਰ ਰਸ ਤਿੰਨ ਹੀ ਜਾਤਾ, ਇਹ ਹਰੀ ਦਾ ਰਸ ਵੀ ਨਿਰੰਕਾਰ ਦੀ ਰਹਿਮਤ ਨਾਲ ਹੀ ਆਉਂਦਾ ਹੈ ਭਾਈ, ਜਦੋਂ ਇਸ ਪਾਸੇ ਸੋਝੀ ਬਖਸ਼ ਦਿੰਦਾ ਹੈ ਨਾ, ਜਦੋਂ ਸਾਡੀ ਘਟਨਾ ਸਫਲ ਹੀ ਹੋ ਜਾਂਦੀ ਹੈ। ਉਹਨਾਂ ਨੇ ਇਸ ਰਸ ਨੂੰ ਮਾਣ ਲਿਆ, ਤੇ ਜਿਹਨੂੰ ਇਹ ਰਸ ਆਵਾ ਉਹਨੂੰ ਹੋਰ ਰਸ ਪਾਉਂਦਾ ਹੈ ਕੋਈ ਨੀ, ਸੰਸਾਰ ਦੇ ਸਾਰੇ ਰਸ ਫਿੱਕੇ ਹੋ ਜਾਂਦੇ, ਕੋ ਮਾਇਆ ਦਾ ਰਸ, ਧੀਆਂ ਦਾ, ਪੁੱਤਰਾਂ ਦਾ, ਸਾਰੇ ਰਸ ਫਿੱਕੇ, ਕਿਉਂਕਿ ਇਹ ਰਸ ਅਜਿਹਾ ਹੀ ਐਸਾ ਹੈ, ਸੁੱਖ

ਨਾਨਕ ਸ਼ਰਣੀ ਪਾਇਆ। ਇਸ ਤਰ੍ਹਾਂ ਸ਼ਰਣੀ ਪੈਣ ਵਾਲੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲ ਸਾਂਝ ਪਾ ਕੇ ਉਹਨੂੰ ਅੰਗ ਸੰਗ ਆਪਣਾ ਮਹਿਸੂਸ ਕਰ ਲਿਆ ਹੈ, ਉਹਨਾਂ ਨੂੰ ਮੌਤ ਦਾ ਡਰ, ਜੰਮ ਦਾ ਡਰ, ਉਹਦੇ ਦੂਤਾਂ ਦਾ ਡਰ ਕੋਈ ਨਹੀਂ ਰਹੇ, ਇਹਦਾ ਨਿਰਭਉ ਹੋ ਜਾਂਦਾ ਹੈ। ਕਿਉਂਕਿ ਨਿਰਭਉ ਜਪੇ ਸਗਲ ਭਉ ਮਿਟੇ ਵਾਲੀ ਅਵਸਥਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰੇ ਸਾਨੂੰ ਨਿਰੰਕਾਰ ਦੇ ਨਾਮ ਦੀ ਸੋਝੀ ਆ ਜਾਏ, ਉਹਨੂੰ ਜਪਣ ਦੀ ਕਿਤੇ ਵਿੱਧ ਆ ਜਾਏ, ਅਸੀਂ ਉਹਦੇ ਨਾਲ ਜੁੜਨ ਦੀ, ਉਹਦੇ ਸਿਮਰਨ ਵਾਲੇ ਪਾਸੇ ਨੂੰ ਤੁਰਨ ਦਾ ਯਤਨ ਕਰੀਏ। ਅਤੇ ਇਹ ਖਿਆਲ ਕਰਿਆ ਜਦੋਂ ਤੁਰ ਪਿਆ ਨਾ ਬਾਲ ਇਸ ਨਿਰੰਕਾਰ ਦੇ ਮਾਰਗ ਦਾ ਪਾਂਧੀ ਵਾਲੇ ਪਾਸੇ ਨੂੰ ਦ੍ਰਿੜਤਾ ਨਾਲ ਪੈਰ ਕਦਮ ਚੁੱਕ ਲਿਆ ਅਤੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤਾ ਹੈ, ਆਪ ਸਭ ਦੀ ਹਾਜ਼ਰੀ ਲੇਖੇ ਲੱਗ ਜਾਵੇ, ਉਠ ਦੇ ਬੈਠ ਸੋਤ ਨਾਮ ਨਾਲ ਸਾਡੀ ਸਾਂਝ ਬਣ ਜਾਵੇ। ਬਹੁਤ ਸਾਰੇ ਗੁਰੂ ਪਿਆਰਿਆਂ ਵੱਲੋਂ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਅਰਦਾਸ ਕਰਵਾਈ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਛੇ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਤਾਂ ਬਖਸ਼ੇ ਜੀ, ਹੋਈਆਂ ਫੁੱਲਾਂ ਦੀ ਖਿਮਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵੜੀਆਂ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ, ਏ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭ ਨਾਂਗਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਦਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਪ੍ਰਵਿਟੋ, ਜਿਹਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛਤ ਕਰ ਸਭਾਗੈ, ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੇ ਲਾਗੇ, ਕਹੇ ਨਾਨਕ ਤੈ ਸਕੋ ਵਾਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਧਨ ਤੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵੇ ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ, ਸੁਣ ਤੇ ਪਨੀਤ ਕਹਿ ਤੇ ਪਵੇ ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਓ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰੇ ਬਖਸ਼ਿਸ਼ ਸਤਿਗੁਰ ਅੰਮ੍ਰਿਤ ਬਹਿ ਕੇ ਮਾਰੇ ਨਿੱਕੀ ਹੋਦਰਾਂ ਤੋਂ ਮਾਰਦੇ ਹਾਂ ਪੁੱਤਰ ਗੁਰਬਾਣੀ ਆਸਾ ਕੀ ਵਾਲੇ ਸੰਪੂਰਨ ਕੀਤੇ ਸਾਨੂੰ ਕੀਤੇ ਨੇ। ਉਪਰੰਤ ਅੱਜ ਦੇ ਪੁੱਤਰ ਗੁਰਨਾਮ ਨੇ ਕਥਾ ਰਚਾ ਮੈਨੂੰ ਮਹਾਰਵੀਰਾਂ ਤੋਂ ਸਰਨ ਕੀਤੀ ਹੈ। ਅਰਦਾਸ ਵਿੱਚ ਸਾਰੀਆਂ ਪਰੀਆਂ ਪਰ ਮਾਰੇ ਬਖਸ਼ੇ ਪਿੱਤਰ ਗੁਰਨਾਮ ਹਰ ਸਰਨ ਕੀਤੇ ਹਨ। ਸੋ ਸਾਹਿਜਾ ਦੇ ਇਸ ਪਾਸ ਮੈਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਪਾਸ ਮਹਾਨ ਵਿਦਵਾਨ ਵੀ ਗਿਆਨੀ ਸਿਕੰਦਰ ਸਿੰਘ ਜੀ ਕਥਾ ਵਾਚਕ ਆਏ ਨੇ, ਜੋ ਇੱਕ ਮਹੀਨੇ ਤੱਕ ਸਾਡੇ ਪਾਸ ਰਹਿਣਾ, ਸੁਬਹਾ ਸ਼ਾਮ ਕਥਾ ਕਰਦੇ ਨੇ। ਸੋ ਸਾਹਿਬ ਸੰਗਤ ਨੂੰ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਇਸ ਸਮੇਂ ਤੋਂ ਲਾਭ ਉਠਾਉਣ ਦੇ ਯਤਨ ਕਰੀਏ। ਸਤਸੰਗ ਸੰਗਤਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਪਤਾ ਹੈ ਕਿ ਲੜੀਵਾਰ ਸਾਹਿਬ ਪਰ ਚੱਲ ਰਹੇ ਨੇ, ਜਿਨ੍ਹਾਂ ਦੇ ਭੋਗ ਪੈਣਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼੍ਰੀ ਦੇਵ ਦੇ ਨੇੜੇ ਜਾ ਕੇ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਗੁਰੂ ਘਰ ਆਉਣ ਕੇ ਪਾਠ ਸਾਨੂੰ ਕਰਨ ਦੀ ਕਿਰਪਾਲਤਾ ਕਰਿਆ ਕਰੋ। ਸਮੇਂ ਤੋਂ ਜੋ ਮਹਾਰਾਜ ਨੇ ਤੁਹਾਨੂੰ ਸਮਾਂ ਬਖਸ਼ਿਸ਼ ਕੀਤਾ, ਤੁਹਾਡਾ ਆਪ ਤੁਹਾਨੂੰ ਯਤਨ ਕਰੋ। ਸੋ ਸਤ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਇਸ ਵੇਲੇ ਗੁਰੂ ਘਰ ਨਾਲ ਸਾਲ 100 ਸਾਲ ਦੀ ਕਨੈਕਸ਼ਨ ਚੱਲ ਰਹੀ ਹੈ। ਸੋ ਜਿੱਥੇ ਬਹੁਤ ਖਰਚਾ ਆ ਰਿਹਾ, ਸੋ ਬੇਅੰਤ ਪੁਰਾਣਾ ਨੇ ਮਹਾਰਾਜ ਦੀ ਕਿਰਪਾ ਦੁਆਰਾ ਆਪਣੇ ਦਸਵਾਂ ਜਿਹੜਾ ਉਹ ਸਫਲ ਕੀਤਾ, ਜੋ ਗੁਰੂ ਘਰ ਨੂੰ ਬੇਅੰਤ ਮਾਇਆ ਦਿੱਤੀ ਹੈ, ਸੋ ਬਟ ਪਾ ਗਏ ਹਨ। ਬਾਕੀ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਤੱਕ ਆਪਣਾ ਦਸਵਾਂ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਇਹ ਮਾਇਆ ਆਪਣੀ ਸਫਲ ਕਰਨ ਵਾਸਤੇ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪਣੇ ਮਾਇਆ ਸਫਲ ਕਰੋ। ਅਤੇ ਇਹ ਜੋ ਕਾਰਜ ਚੱਲ ਰਿਹਾ, ਅਸੀਂ ਸਾਰੇ ਮਿਲ ਕੇ ਹਿੰਮਤ ਮਾਰ ਕੇ ਇਸ ਨੂੰ ਬੜੀ ਸ਼ਾਨਾ ਸਫਲਤਾ ਸਪੂਰਨ ਕਰਨ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰੀਏ। ਸਤਿ ਸੰਗਤ ਜੀ, ਆਹੁਣ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪਾਠ ਆਰੰਭ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 305 ਤੋਂ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ। ਗੌੜੀ ਕੀ ਵਾਰ ਚੱਲ ਰਹੀ ਹੈ। ਪਾਵਨ ਅੰਗ 305 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ।

ਪਿੱਛੋਂ ਦੇ ਆਖਿਆ ਕੰਮ ਨ ਆਵੇ ਅੱਧ ਵਿੱਚ ਫਿਰੈ ਮਨ ਮੁਖ ਵਿਚਾਰਾ ਗੱਲੀ ਕਿਉ ਸੁਖ ਪਾਵੈ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੂੜੀ ਆਵੈ ਕੂੜੀ ਜਾਵੈ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ ਤਾਂ ਆਪਿਓ ਪੀਵੈ ਸ਼ਬਦ ਗੁਰ ਕੇਰਾ ਸਭ ਕਾੜਾ ਅੰਦੇਸਾ ਭਰਮ ਚੁਕਾਵੈ ਸਦਾ ਆਨੰਦ ਰਹਿ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੈ ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੁਖ ਲਹਿ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿ ਦਿਆ ਉੱਠ ਦਿਆ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨਾਉ ਦਿਆਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ

ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ, ਵੇਮੁਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਏ ਕੈ ਉੱਠ ਘਰ ਆਇਆ। ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ, ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੈ, ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਹਾਲਤ ਪਲਤ ਦੋ ਵਹਿ ਗਏ ਨਿਤ ਭੁੱਖਾ ਕੂਕੇ ਤਿਹਾਇਆ। ਧਨ ਧਨ ਸਵਾਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਜੋ ਨਿੰਦਾ ਕਰੇ ਸਤ ਗੁਰ ਪੂਰੇ ਕੀ, ਸੋ ਸੱਚੈ ਮਾਰ ਪਚਾਇਆ। ਇਹੋ ਅੱਖਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਮਹੱਲਾ ਚੌਥਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕੈ ਘਰ ਵੱਥ ਹੋਵੇ, ਸੋ ਨਫ਼ਰੈ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ।

ਇੱਕ ਤਿਲ ਕਿਸੈ ਦੀ ਘਟਾਈ, ਸੱਚ ਸਾਹਿਬ ਸਤ ਗੁਰੂ ਕੈ ਵੱਲ ਹੈ, ਤਾਂ ਝੱਖ ਝੱਖ ਮਰੈ ਸਭ ਲੁਕਾਈ।

ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸ ਕਾ ਗਿਆ ਨਿਤ ਝਈਆ ਪਾਈ ਝੱਗੂ ਸੁੱਟੇ ਝੱਕਦਾ ਝੱਕਦਾ ਝੜ ਪਿਆ ਨਿਤ ਉਪਾਵ ਕਰੈ ਮਾਇਆ ਧਨ ਕਾਰਣ ਅਗਲਾ ਧਨ ਪੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਅੰਦਰ ਸਹਿਸਾ ਦੁੱਖ ਪਿਆ ਨਿਰਵੈਰੈ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੈ ਕਾ ਤਿੰਨ ਸਿਰ ਲਿਆ ਉਸ ਅੱਗੇ ਪਿੱਛੇ ਢੂਈ ਨਾਹੀ ਜਿਸ ਅੰਦਰ ਨਿੰਦਾ ਮੂੰਹ ਅੰਬ ਪਿਆ ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ ਜੇ ਗੁਰ ਕੀ ਸਰਣੀ ਫਿਰ ਉਹ ਆਵੈ ਤਾਂ ਪਿਛਲੇ ਔਗਣ ਬਖਸ਼ ਲਿਆ ਜਨ ਨਾਨਕ ਅਨ ਦਿਨ ਨਾਮ ਧਿਆਇਆ ਹਰ ਸਿਮਰਤ ਕਿਲ ਵਿਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਭ ਤੂੰ ਉੱਪਰ ਤੂੰ ਦੀਬਾਣ ਜੋ ਤੁਧ ਸੱਚ ਧਿਆਏ ਦੇ

ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ ਸੱਚ ਸ਼ਬਦ ਨਿਸ਼ਾਨ ਸੱਚ ਜੀ ਸੱਚੇ ਸੇਵ ਦੇ ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ।

ਤਾਰੇ ਸਤ ਸੰਗਤ ਢੋਈ ਨਾਲ ਹਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ।

ਧਾਰੇ ਸੱਚ ਸੇਵਹਿ ਸੱਚ ਵਣਜ ਲੈ ਗੁਣ ਕਥੈ ਨਿਰਾਰੇ ਸੇਵਕ ਭਾਈ ਸੇ ਜਨ ਮਿਲੇ ਗੁਰਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲੱਖ ਹੈ ਗੁਰਸ਼ਬਦ ਲਖਾਰੇ ਸਲੋਕ ਮਹੱਲਾ ਚੌਥਾ

ਰੱਖਿਆ ਕੋਈ ਨਾ ਲੱਗੈ ਨਿਤ ਉਜਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ।

ਮਹੱਲਾ ਚੌਥਾ। ਹੋਦੈ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੂਈ ਨਾਹੀ, ਕੋਈ ਜਾਏ ਮਿਲੈ ਤਿਨ ਨਿੰਦਕਾ, ਮੂੰਹ ਫਿੱਕੇ ਥੁੱਕ ਥੁੱਕ ਮੋਹਿ ਪਾਈ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਹੀ। ਜਿਨ ਗੁਰ ਗੋਪਿਆ ਆਪਣਾ, ਸੇ ਲੈਦੇ ਢਹਾ ਫਿਰਾਹੀ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੂਕਾਹੀ। ਉਹਨਾਂ ਦਾ ਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਸਤਿਗੁਰ

ਰਹਿਦੀ ਖੁਦ ਹੀ ਸਭ ਪਤ ਗਵਾਈ। ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ, ਜੇ ਓਸ ਮਿਲੈ ਤਿਸ ਕੁਸ਼ਟ ਉਠਾਈ। ਹਰ ਤਿਨਕਾ ਦਰਸ਼ਨ ਨਾ ਕਰਹੋ, ਜੋ ਦੂਜੇ ਭਾਏ ਚਿਤਲਾਈ। ਤੁਰ ਕਰਤੈ ਆ

ਸੇ ਉੱਜੜ ਭਰਮ ਪੁਆਈ ਹੈ ਜਿਉ ਝਾੜ ਮਿਰਗ ਭਾਲੇ। ਸਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮਹਿ ਹੋਇਆ। ਨਰਕ ਘੋਰ ਦੁਖ ਖੂਹ ਹੈ, ਉਥੇ ਪਕੜ ਉਹ ਢੋਇਆ।

ਗੁਰ ਸਤਿਗੁਰ ਪਿੱਛੇ ਤਰ ਗਿਆ, ਜਿਉਂ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ। ਵਡਭਾਗੀ ਆ ਸੁਹਾਗਣੀ ਜਿਨ੍ਹਾਂ

ਸਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓਨ, ਮੁਖ ਗੁਰਮੁਖ ਨਾਮ ਧਿਆਏ ਸੀ, ਸੋ ਕਰੇ ਜੇ ਸਤਿਗੁਰ ਭਾਵ ਸੀ, ਗੁਰਪੂਰਾ ਘਰੀ ਵਸਾਏ ਸੀ। ਜਿਨ ਅੰਦਰ ਨਾਮ ਨਿਧਾਨ ਹੈ, ਤਿਨ ਕਾ ਭਉ ਸਭ ਗਵਾਏ ਸੀ। ਜਿਨ

ਹਰ ਹਲਤ ਪਲਤ ਛੋੜਾਏ ਸੀ ਮਹੱਲਾ ਚੌਥਾ। ਗੁਰਸਿੱਖਾ ਕਹਿ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ, ਹਰ ਰਾਖੋ ਪੈਜ ਸਤਿਗੁਰੂ ਕੀ ਨਿਤ ਚੜੈ ਸੁਆਈ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਚੜਾਈ। ਗੁਰ ਸਤਿਗੁਰ ਤਾਣ ਦੀਵਾਨ ਹਰ, ਤਿਨ ਸਭ ਆਣ ਨਿਵਾਈ। ਜਿਨ ਡਿੱਠਾ ਮੇਰਾ ਸਤਿਗੁਰ ਭਾਉ ਕਰ, ਤਿਨ ਕੇ ਸਭ ਪਾਪ ਗਵਾਈ।

ਆਈ ਸਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਪਤ ਰਹੇ ਆਗਾਈ ਇਹੋ ਹਰ ਰਸ ਸੇਈ ਜਾਣਦੇ ਜਿਉਂ ਗੁੰਗੈ ਮਿਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵਜੀ ਵਾਧਾਈ। ਸਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ ਸੇਈ ਜਾਣ ਨਸੂਲੀਆ ਹਰ ਜਾਣ ਹੈ ਸੇਈ ਬਿਰਹੋ ਹਉ ਤਿੰਨ ਵਿਟਹੋ ਸਾਧ ਘੁੰਮ ਘੋਲੀਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟਹੋ ਤਲ ਰੋਲੀਆ ਜੋ ਸਿੱਖ ਗੁਰਕਾਰ ਕਮਾਵ ਹੈ ਹਉ ਗੁਲਮ ਤਿਨਾ ਕਾ ਗੋਲੀਆ ਹਰ ਰੰਗ ਚਲੂ ਲੈ ਜੋ ਰੱਤੇ ਤਿੰਨ ਭਿੰਨੀ ਹਰ

ਮਹੱਲਾ ਚੌਥਾ। ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਓਏ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰਹਿ ਪਰ ਉਪਕਾਰਿਆ।

ਨਾਮ ਸਮਾਰਿਆ ਜਨ ਨਾਨਕ ਕੇ ਗੁਰਸਿੱਖ ਪੁੱਤ ਹੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਉ ਮੈਂ ਜਗਤ ਭੁਲਾਇਆ ਦੁਰਮਤ ਬਿਖਿਆ ਬਿਕਾਰ ਸਤਿਗੁਰ ਮਿਲੈ ਤਾਂ ਨਦਰ ਹੋਏ ਮਨ ਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੋਂ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿੱਜੈ ਜਿਨੇ ਇੱਕ ਮਨ ਇੱਕ ਅਰਾਧਿਆ ਤਿਨਕਾ ਕੰਧ ਨ ਕਬਹੂ ਛਿਜੈ ਧਨ ਧਨ ਪੁਰਖ ਸਾਬਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪੀਜੈ ਸੱਚ ਸੱਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਹਿ ਲਿਜੈ ਧਨ ਧਨ ਜਨਮ ਸਚਿਆਰੀਆ ਮੁਖ ਉਜ

ਜੇ ਨਿਤ ਉੱਠ ਸੰਭਾਲੇਣ ਮਹੱਲਾ ਚੌਥਾ। ਸਤਿਗੁਰ ਸੇਵੇ ਆਪਣਾ ਪਾਈਐ ਨਾਮ ਅਪਾਰ, ਭਉ ਜਲ ਡੁੱਬ

ਸੇਵਨ ਸੇ ਸਚ ਰਲਾਧਿਆ। ਸੱਚ ਸੱਚੇ ਨੋ ਸਾ ਵਾਸ ਹੈ, ਸੱਚ ਸੱਚਾ ਸੇਵ ਫਲਾਧਿਆ। ਸ਼ਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਨ ਪਰਮਾਏ, ਬਿਨ ਗੁਰਮਨੁਆ ਨਾ ਟਿਕੈ, ਫਿਰ ਫਿਰ ਜੂਨੀ ਪਾਏ। ਹਰ ਪ੍ਰਭ ਆਪ ਦਿਆਲ ਹੋਏ, ਤਾਂ ਸਤਿਗੁਰ ਮਿਲਿਆ ਆਏ, ਜਨ ਨਾਨਕ ਨਾਮ ਸਲਾਹੇ ਤੂ, ਜਨਮ ਮਰਨ ਦੁਖ ਜਾਏ। ਮਹੱਲਾ ਚੌਥਾ। ਗੁਰਸਾਲਾ ਹੀ ਆਪਣਾ, ਬਹੁ ਬਿਦ ਰੰਗ ਸੁਭਾਏ, ਸਤਿਗੁਰ ਸੇਤੀ ਮਨ ਰੱਤਾ, ਰੱਖਿਆ ਬਣਤ ਬਣਾਏ। ਜਿਹਵਾ ਸਾਲਾ ਹੀ ਨਰ ਜਈ, ਹਰ ਪ੍ਰੀਤਮ ਚਿਤ ਲਾਏ, ਨਾਨਕ ਨਾਵੈ ਕੀ ਮਨ ਭੁੱਖ ਹੈ, ਮਨ ਤ੍ਰਿਪਤੈ ਹਰ ਰਸ ਖਾਏ। ਪੌੜੀ ਸੱਚ ਸੱਚਾ ਕੁਦਰਤ ਜਾਣੀਐ, ਦਿਨ ਰਾਤੀ ਜਿਨ ਬਣਾਈਆ, ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆ ਵਡਿਆਈਆ। ਸਾਲਾਹੀ ਸੱਚ ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈਆ, ਜਾ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰ ਨਦਰੀ ਆਈਆ। ਸੱਚ ਗੁਰਮੁਖ ਜਿਨੀ ਸਲਾਹਿਆ,

ਸ੍ਰਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ, ਮਹੱਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹਰੋਲ ਕਝੋਲਾ, ਗੁਰਮੁਖ ਜਾਪੈ ਸ਼ਬਦ ਲਿਵਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ, ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ। ਪੌੜੀ ਤੂੰ ਕਰਤਾ ਸਭ ਕਿਛ ਜਾਣਦਾ, ਜੋ ਜੀਆਂ ਅੰਦਰ ਵਰਤੈ, ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤੈ, ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤੈ, ਤੂੰ ਘੱਟ ਘੱਟ ਇੱਕ ਵਰਤਦਾ, ਸੱਚ ਸਾਹਿਬ ਚਲਤੈ। ਸਤਿਗੁਰ ਨੋ ਮਿਲੇ ਸੋ ਮਿਲ, ਸਤਿਗੁਰ ਨੋ ਮਿਲੇ ਸੋ ਹਰ ਮਿਲੇ, ਨਾਹੀ ਕਿਸੈ ਪਰਤੈ। ਸਲੂਕ ਮਹੱਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰੱਖੀਐ,

ਗੁਰੂ ਗੋਪਿਆ ਆਪਣਾ ਕਿਸ ਠੌਰ ਨਾ ਠਾਉ, ਹਲਤ ਪਲਤ ਦੋ ਵਹਿ ਗਏ ਦਰਗਹਿ ਨਾ ਹੀ ਠਾਉ। ਉਹ ਵੇਲਾ ਹੱਥ ਨ ਆਵਈ ਫਿਰ ਸਤਿਗੁਰ ਲੱਗਹਿ ਪਾਏ। ਸਤਿਗੁਰ ਕੀ ਗਣਤੈ ਕੁਸੀ ਐ ਦੁਖੇ ਦੁਖ ਵਿਹਾਏ। ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ। ਨਾਨਕ ਦਰਸ਼ਨ ਜਿਨ੍ਹਾਂ ਵਿਖਾਲਿਓਨ ਤਿਨ੍ਹਾਂ ਦਰਗਹ ਲਏ ਛਿੜਾਏ। ਮਹੱਲਾ ਤੀਜਾ ਮਨ ਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਵੈ ਮਤਿਹਾਰੀ। ਊੜ ਕੁਸਤੁ ਪਾਪ ਕਮਾਵੈ ਕਿਆ ਉਹ ਸੁਣੈ ਕਿਆ ਆਖ ਸੁਣਾਵੈ। ਅੰਨਾ ਬੋਲਾ ਖੋਏ ਉੱਜੜ ਪਾਏ ਮਨਮੁਖ ਅੰਧਾ ਆਵੈ ਜਾਏ। ਬਿਨ ਸਤਿਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ। ਪੌੜੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ ਉਥੈ ਸਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਓਏ ਵਾਲ ਛਲ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ, ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦਾਸਨ ਦਾ ਤੁਧਿਆ ਗੁਰੂ।

ناصری محلہ پہلا آرتی

ਬਰਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ।

ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਆਤਮਾ ਅਤੇ ਪਰਮਾਤਮਾ ਦੇ ਦਰਮਿਆਨ ਦੇ ਵਿੱਚ ਬਸੀਟ ਦਾ ਕੰਮ ਕਰਦਾ ਹੈ, ਵਕੀਲ ਦਾ, ਵਿਚੋਲੇ ਦਾ ਕੰਮ ਕਰਦਾ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ, ਵਿਛੜੇ ਹੋਇਆਂ ਨੂੰ ਪ੍ਰਭੂ ਮਿਲਦਾ ਹੈ। ਕਿਵੇਂ? ਉਸਦੀ ਪਹੁੰਚ ਹੈ ਹਰ ਦਰਗੇ ਕਾ ਬਸੀਟ। ਤੋ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਤੇ ਮੇਰੇ ਮਨ ਚ ਆਇਆ ਕਿ ਕਿਉਂ ਨਾ ਅੱਜ ਆਪਾਂ ਸਤਿਗੁਰਾਂ ਦੇ ਚਰਨਾਂ ਚ ਜੋ ਸਾਨੂੰ ਸਾਹਿਬ ਅਰਦਾਸ ਕਰਨੀ ਸਿਖਾਉਂਦੇ ਹਨ, ਅਰਦਾਸ ਦੇ ਵਿਸ਼ੇ ਤੇ ਕੀਰਤਨ ਕੀਤਾ ਜਾਵੇ। ਅਸਲ ਵਿੱਚ ਸਾਰੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਅਰਦਾਸ ਹੀ ਹੈ। ਸਾਰੀ ਗੁਰਬਾਣੀ ਉਸ ਪਰਮਾਤਮਾ ਦੀ ਉਸਤਤ ਹੈ। ਜਦੋਂ ਵੀ ਸਿੱਖ ਕਿਸੇ ਵੀ ਸੰਕਲਪ ਨੂੰ ਲੈ ਕੇ ਅਰਦਾਸ ਕਰੇ, ਗੱਲ ਤੇ ਆਖਰ ਆਣ ਕੇ ਮੁੱਕ ਜਾਂਦੀ ਹੈ ਜੀ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ। ਸਿੱਖ ਦੀ ਹਰ ਮੰਗ ਦੇ ਵਿੱਚ ਨਾਮ ਦੀ ਮੰਗ ਹੁੰਦੀ। ਹੁਣੇ ਹੀ ਸਤਿਗੁਰਾਂ ਦਾ ਆਪਾਂ ਪਾਵਨ ਬਚਨ ਗਾ ਰਹੇ ਸਨ ਜੀ, ਹੇ ਵਾਹਿਗੁਰੂ ਮੇਰੀ ਇਹ ਅਰਦਾਸ ਹੈ, ਤੇਰਾ ਨਾਮ ਨਾ ਵਿਸਰੇ, ਦਿਨ ਰਾਤ ਗਾਵਾਂ, ਤੇ ਜੇ ਤੂੰ ਕਿਰਪਾ ਕਰ ਦਵੇਂ, ਟੁੱਟ ਜਾਵੇਂ, ਬਖਸ਼ਿਸ਼ ਹੋ ਜਾਵੇ, ਮੈਨੂੰ ਤੇਰਾ ਨਾਮ ਮਿਲ। ਹਰ ਵੇਲੇ ਅਸੀਂ ਨਾਮ ਦੀ ਮੰਗ ਕਰਦੇ ਹਾਂ, ਕਿਉਂਕਿ ਜਿਸ ਨੇ ਨਾਮ ਮੰਗ ਲਿਆ ਸਭ ਕੁਝ ਮਿਲ ਗਿਆ। ਨਾਮ ਵੱਡੀ ਦਾਤ ਹੈ। ਜਦੋਂ ਆਪਾਂ ਖਰੜਾ ਪੜ੍ਹਦੇ ਹਾਂ ਨਾ ਜੀ, ਅਰਦਾਸ ਕਰਦੇ ਹਾਂ, ਤੋ ਇੱਕ ਜਿਹੜਾ ਸਾਡੇ ਬਜ਼ੁਰਗਾਂ ਨੇ ਇੱਕ ਪਹਿਰਾ ਬਣਾਇਆ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸਭ ਕੁਝ ਨਾਮ ਦੇ ਵਿੱਚ ਹੈ। ਸਤਿਗੁਰੂ ਬਖਸ਼ਿਸ਼ ਕਰੇ ਸਾਨੂੰ ਗੁਰੂ ਦੀ ਗੱਲ ਸਮਝ ਪਵੇ, ਅਸੀਂ ਪੁਰਬ ਮਨਾਈਏ, ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਮਦਦਗਾਰ ਹੋਵੇ ਗੁਰੂ ਦਾ ਸ਼ਬਦ ਹਰ ਵੇਲੇ। ਆਓ ਜੀ, ਇਹ ਵੀ ਅਰਦਾਸ ਦਾ ਸ਼ਬਦ ਮੈਂ ਗਾਇਨ ਕਰ ਲਿਆ। ਤੁਧ ਅੱਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਹੇ ਵਾਹਿਗੁਰੂ, ਸਾਡੀ ਤੇਰੇ ਚਰਨਾਂ ਵਿੱਚ ਅਰਦਾਸ ਹੈ। ਇਹ ਜੋ ਸਰੀਰ ਦਿੱਤਾ ਹੈ, ਇਸ ਦੇ ਅੰਦਰ ਜੋ ਆਤਮਾ ਪਾਈ ਹੈ, ਜੋ ਤੂੰ ਹੋਰ ਬਖਸ਼ਿਸ਼ਾਂ ਕੀਤੀਆਂ ਹਨ, ਇਸ ਨੂੰ ਸੰਭਾਲਣ ਵਾਸਤੇ, ਇਸ ਨੂੰ ਪਾਲਣ ਵਾਸਤੇ ਸਭ ਤੇਰੀ ਰਾਸ ਦਿੱਤੀ ਹੋਈ, ਸਭ ਤੇਰੀ ਦਿੱਤੀ ਹੋਈ ਪੂੰਜੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਨਾ ਜਾਣੇ ਮੇਰਾ, ਮੈਨੂੰ ਤਾਂ ਕੋਈ ਨਹੀਂ ਜਾਣਦਾ, ਇਹ ਸਭ ਤੇਰੀ ਵਡਿਆਈ ਹੈ, ਤੇਰੀ ਬਖਸ਼ਿਸ਼ ਹੈ। ਮਿਲ ਕੇ ਗਾਇਨ ਕਰੋ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਧਾਰੀ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਸ ਚਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪ੍ਰਸਤ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਕੀਰਤਨ ਤੇ ਕਥਾ ਸਰਵਣ ਕਰਕੇ ਸਾਰਬੰਦ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਰਸਪਿੰਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਅਤੇ ਗੁਰੂ ਘਰ ਸਾਹਿਬ ਅਤੇ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ, ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ, ਹੁਣ ਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਦਸ ਸਾਢੇ ਦਸ ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ, ਜੋ ਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ